ਗੁਰਮਤ ਅਨੁਸਾਰ ਸੰਪੂਰਨ ਕਰਨੀ ਹੈ, ਸਰਬੱਤ ਦੇ ਕਾਰਜ ਰਾਸ ਕਰਨੀ, ਸਰਬੱਤ ਦਾ ਭਲਾ ਕਰਨਾ। ਇਸੇ ਤਰ੍ਹਾਂ ਆਪ ਜੀ ਦੀਆਂ ਸੰਗਤਾਂ ਨੂੰ ਗੁਰੂ ਘਰ ਦਾ ਪ੍ਰੇਮ, ਅੰਮ੍ਰਿਤ ਵੇਲੇ ਦੇ ਜਾਗਣੇ, ਨਿਤਨੇਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਵਿਛੜ ਗਿਆ ਜੀਵਾਂ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਿਓ, ਪਰਿਵਾਰਾਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਿਓ। ਜੋ ਜੀਵ ਆਪ ਜੀ ਦੀ ਚਰਨ ਛਣ ਵਿੱਚ ਆਵੇ, ਸੋ ਰਾਜੀ ਜਾਵੇ, ਸਭ ਕੋ ਬਿਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

0: ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੇ
1: ਸਿਮਰਨ ਸਭ ਕਿਛ ਸੁਝੇ
0: ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ
1: ਸਿਮਰਨ ਪੂਰਨ ਆਸਾ
0: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ ਹਿਤ ਮਾਏ ਸਮਾਏ
0: ਪ੍ਰਭ ਜੀ ਵਸੇ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸ
0: ਪ੍ਰਭ ਕੋ ਸਿਮਰੇ ਸੇ ਤਨ ਬੰਤੇ
1: ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਬੇਮੋਹਤਾਦੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜਾ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ
1: ਪ੍ਰਭ ਕੋ ਸਿਮਰੇ ਸਦਾ ਬਿਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦੇ ਆਲਾ
1: ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਰੀ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ
1: ਪ੍ਰਭ ਕੋ ਸਿਮਰੇ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਨ ਦਿਨ ਜਾਗ
1: ਸਿਮਰਨ ਪੂਰੇ ਭਾਗ
0: ਪ੍ਰਭ ਕੇ ਸਿਮਰਨ ਕਾਰਜ ਪੂਰੇ
1: ਪ੍ਰਭ ਕੇ ਸਿਮਰਨ ਕਬੂ ਨਾ ਛੂਰੇ
0: ਪ੍ਰਭ ਕੇ ਸਿਮਰਨ ਹਰ ਗੁਣ ਬਾਨੀ
1: ਪ੍ਰਭ ਕੇ ਸਿਮਰਨ ਸਹਿਜ ਸਮਾਨੀ
0: ਪ੍ਰਭ ਕੇ ਸਿਮਰਨ ਨੇਚਰ ਆਸਨ
1: ਪ੍ਰਭ ਕੇ ਸਿਮਰਨ ਕਮਲ ਵਿਕਾਸਨ
0: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਯਾ
1: ਨਾਨਕ ਤਿਨ ਜਨ ਸਰਨੀ ਪਇਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਬੇ ਦੁਪਾਏ
0: ਹਰ ਸਿਮਰਨ ਭਏ ਸਿਜ ਜਤੀ ਜਾਤੇ
1: ਹਰ ਸਿਮਰਨ ਨੀ ਚੌਂਕ ਉੱਠ ਜਾਤੇ
0: ਹਰ ਸਿਮਰਨ ਤਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰ
0: ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ

0: ਕੋਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨਾ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
1: ਸਮਾਧ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬੋਹ ਕਰੇ
1: ਨਾਨਕ ਜਨ ਸੰਕੇਤੇ ਤਰੇ
0: ਪਾਰ ਜਾਤੇ ਹਰ ਕੋ ਨਾਮ
1: ਨਾਮ ਤੇ ਹਰ ਹਰ ਗੁਣ ਗਾਮ
0: ਸਭ ਤੇ ਉੱਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਧ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ

0: ਨਾਨਕ ਤਾਂ ਕੀ ਭਗਤ ਕਰੇ
1: ਜੇ ਪ੍ਰਸਾਦ ਅਭੁਖਨ ਪਹਿਰੀਜੇ
0: ਮਨ ਤੇ ਸਿਮਰਤ ਕੋ ਆਲਸ ਕੀਜੇ
1: ਜੇ ਪ੍ਰਸਾਦ ਅਸਭ ਹਸਤ ਅਸਵਾਰੀ
0: ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ
1: ਜੇ ਪ੍ਰਸਾਦ ਪਾਗ ਮਿਲਕ ਤਨਾ
0: ਰਾਖ ਪ੍ਰਭ ਪ੍ਰਭ ਆਪਣੇ ਮਨਾ
1: ਜੇ ਤੇਰੀ ਮਨ ਬਨਤ ਬਨਾਈ
0: ਉਠ ਬੈਠ ਸਤ ਤਿਸੇ ਧਿਆਈ
1: ਇਸੇ ਧਿਆਈ ਜੋ ਇੱਕ ਅਲਗ ਹੈ
0: ਇਹਾਂ ਉਹਾਂ ਨਾਨਕ ਤੇਰੀ ਰੱਖੇ
1: ਜੇ ਪ੍ਰਸਾਦ ਕਰੇ ਪੁਨ ਬਹੁਤਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਪਰ ਸਾਤੂਆ ਚਾਰ ਬਿਹਾਰੀ
0: ਇਸ ਪ੍ਰਭ ਕੋ ਸਾਥ ਸਾਥ ਚਿਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤ ਰਾਹੇ
0: ਰਹੇ
1: ਜੇ ਪ੍ਰਸਾਦ ਤੇਰੀ ਪਤ ਰਹੇ
0: ਗੁਰ ਪ੍ਰਸਾਦ ਨਾਨਕ ਜਸ ਕਹੇ
1: ਜੇ ਪ੍ਰਸਾਦ ਸੁਨੇ ਕਰਨ ਨਿੰਦਾ
0: ਕਰਨ ਨਾਦ
1: ਜੇ

0: ਪੁਰਾਣੇ ਕੋਡ ਮੇ ਦੇਖੋ ਐਸਾ ਪ੍ਰਸ
1: ਵੈਸਨੂ ਸੋ ਜੀ ਸੁਪਰ ਸੁਪਰ ਸਨ
0: ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਵੇ ਨੇ ਕਰਮ
0: ਇਸ ਵੈਸਨੂ ਕਰ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਬਚੈ
0: ਕੇਵਲ ਭਗਤ ਕੀਰਤਨ ਸੰਗ ਰਾਚੈ
1: ਮੰਤਨ ਅੰਤਰ ਸਿਮਰਨ ਗੋਪਾਲ
0: ਸਭ ਉਪਰ ਹਵਤ ਕਿਰਪਾ
1: ਆਪ ਦ੍ਰਿੜਾਵਰਾ ਨਾਮ ਜਪਾਵੈ
0: ਨਾਨਕਿਓ ਵੈਸਨੂ ਪਰਮ ਗਤ ਪਾਵੇ
1: ਭਗਵਤੀ ਭਗਵੰਤ ਭਗਤ ਕਾ ਰੰਗ
0: ਸਗਲ ਦੇ ਆਗੇ ਦੋਸਤ ਕਾ ਸੰਗ
1: ਮੰਤੇ ਬਿਨਸੈ ਸਗਲਾ ਪਰਮ
0: ਹਰ ਪੂਜੇ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ
0: ਇਸ ਭਗਤੀ ਜੀ ਮਤ ਉੱਤਮ ਹੋਵੇ
1: ਭਗਵੰਤੀ ਟਹਿਲ ਕਰੇ ਨਿਤ ਨੀਤ
0: ਮੰਤਨ ਅਰਪੇ ਬਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਦਸਾਵੈ
0: ਨਾਨਕ ਐਸਾ ਭਗਤੀ ਭਗਵੰਤ ਕੋ ਪਾਵੇ
1: ਸੋ ਪੰਡਿਤ ਜੋ ਮਨ ਪ੍ਰਬੋਧੈ
0: ਰਾਮ ਨਾਮ ਆਤਮ ਮੈਂ ਸੋਧੈ
1: ਰਾਮ ਨਾਮ ਸਾਰ ਰਸ ਪੀਵੈ
0: ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ
1: ਹਰ ਕੀ ਕਥਾ ਹਿਰਦੈ ਦਸਾਵੈ
0: ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਣ ਸਿਮਰਤ ਬੁਝੈ ਮੂਲ
0: ਸੁਖਮ ਮੈਂ ਜਾਨੇ ਅਸੂਲ
1: ਚੌਵਰ ਨਾ ਕਹੋ ਦੇ ਉਪਦੇਸ
0: ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ
0: ਸਰਵਰ ਨਾਮੇ ਜਪੇ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਤ ਹੋਏ
0: ਸਾਧ ਸੰਗ ਪਾਵੇ ਜਨ ਕੋਏ
1: ਕਰ ਕਿਰਪਾ ਅੰਤਰ ਉਤਾਰ
0: ਬਸ ਪ੍ਰੇਤ ਮੁਗਤ ਪਾਥਰ ਕੋ ਉਤਾਰੇ
1: ਸਰਬ ਰੋਗ ਕਾ ਔਖਦ ਨਾਮ
0: ਕਲਿਆਣ ਰੋਗ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਨੇ ਨ ਪਾਈਏ ਧਰਮ
0: ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
0: ਇਸ ਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤਿਸ ਨਦਰੀ ਆਯਾ
0: ਦਾਸ ਦਸੰਤਨ ਭਾਈ ਚਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਸੋ ਦਾਸ ਦਰ ਗੇ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੇ
0: ਇਸ ਦਾਸ ਕੋ ਸਭ ਸੋਝੀ ਪਰੇ
1: ਸਗਲ ਸੰਗ ਆਤਮ ਉਦਾਸ
0: ਐਸੀ ਜੁਗਤ ਨਾ

0: ਕਾਰਜ ਘਟੇ
1: ਸੰਤ ਕੇ ਦੁਖਨ ਜਮਤੇ ਨੀ ਛੁਟੇ
0: ਸੰਤ ਕੇ ਦੁਖਨ ਸੁਖ ਸਭ ਜਾਏ
1: ਸੰਤ ਕੇ ਦੁਖਨ ਨਰਕ ਮੈਂ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ
1: ਸੰਤ ਕੇ ਦੁਖਨ ਸੋਭਾ ਤੇਹੀਨ
0: ਹੱਥੇ ਕੋ ਰੱਖੇ ਨਾ ਕੋਏ
1: ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੇ
1: ਨਾਨਕ ਸੰਸੰਗ ਨਿੰਦਕ ਬੀਤਰੇ
0: ਸੰਤ ਕੇ ਦੁਖਨ ਤੇ ਮੁਖ ਭਵੇ
1: ਸੰਤਨ ਕੇ ਦੁਖਨ ਕਾਗ ਜਿਉ ਲਵੇ
0: ਸੰਤਨ ਕੇ ਦੁਖਨ ਸਰਪ ਜੋਨ ਪਾਏ
1: ਸੰਤ ਕੇ ਦੁਖਨ ਤ੍ਰਿਗਤ ਜੋਨ ਕਿਰਮਾਏ
0: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ
1: ਸੰਤ ਕੇ ਦੁਖਨ ਸਭ ਕੋ ਚਲੇ
0: ਸੰਤ ਕੇ ਦੁਖਨ ਤੇਜ ਸਭ ਜਾਏ
1: ਸੰਤ ਕੇ ਦੁਖਨ ਨੀਚ ਨਚਾਏ
0: ਦੁਖੀ ਕਾ ਥਾਉ ਕੋ ਨਾਹੇ
1: ਨਾਨਕ ਸੰਤ ਪਾਵੇ ਤਾਂ ਓਏ ਵੀ ਗਤ ਪਾਹੇ
0: ਨਿੰਦਕ ਮਹਾਂ ਅਤਤਾਈ
1: ਸੰਤ ਕਾ ਨਿੰਦਕ ਟਿਕਣ ਨਾ ਪਾਈ
0: ਸੰਤ ਕਾ ਨਿੰਦਕ ਮਹਾਂ ਹਥਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਣ
1: ਸੰਤ ਕਾ ਨਿੰਦਕ ਦੁਖੀ ਹਰਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਦਾ ਬਿਜੋਗ
0: ਨਿੰਦਾ ਦੋਖ ਮੈਂ ਦੋਖ
1: ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
0: ਸੰਤ ਕੇ ਦੁਖੀ ਕੋ ਡਾਣ ਲੱਗੇ
1: ਸੰਤ ਕਾ ਦੁਖੀ
0: ਸੰਤ ਕਾ ਦੁਖੀ ਮਹਾਂ ਅਹੰਕਾਰੀ
1: ਸੰਤ ਕਾ ਦੁਖੀ ਸਦਾ ਵਿਕਾਰੀ
0: ਸੰਤ ਕਾ ਦੁਖੀ ਜਨਮੇ ਮਰੇ
1: ਸੰਤ ਕੀ ਦੁਖ ਨਾ ਸੁਖ ਤੇ ਡਰੇ
0: ਸੰਤ ਕੇ ਦੁਖੀ ਕੋ ਨਾਹੀ ਠਾਉ
1: ਨਾਨਕ ਸੰਤ ਪਾਵੇ ਤਾਂ ਲੈ
0: ਸੰਤ ਕਾ ਦੁਖੀ ਅਦ ਵੀ ਤੇ ਟੂਟੇ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਏ
1: ਸੰਤ ਕਾ ਦੁਖੀ ਉਜੜ ਪਾਈਏ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਬਿਨਾ ਮਿਰ ਤੱਕੀ ਲੋਤਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
1: ਜੀਜਾ ਪੇ ਹੀ ਕਾ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ
1: ਸੰਤ ਭਾਵੇ ਤਾਂ ਲੈ ਉਭਾਰ
0: ਸੰਤ ਕਾ ਦੁਖੀ ਇਉਂ ਬਿਲ ਲਾਏ
1: ਜਿਉ ਜਲ ਵੀ ਹੁਣ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ
1: ਜਿਉ ਪਾਵਕ ਇੰਦਰ ਨਹੀਂ ਧਰਾਪੈ
0: ਸੰਤ ਕਾ ਦੁਖੀ ਛੁਟੇ ਅਕੇਲਾ
1: ਜਿਉ ਬਾੜ ਤਿਲ ਖੇਤ ਮੈਂ ਦੁਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਸੰਤ ਕਾ ਧੁਰ ਹੀ ਪਿਆ
1: ਨਾਨਕ ਜੋ ਤਿਸ ਭਾਵੇ ਸੋਈ ਥੀਆ
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗੇ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਏ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
0: ਸੰਤ ਕੇ ਦੁਖੀ ਕੀ ਪੁਜੇ ਨਾ ਆਸਾ
1: ਸੰਤ ਕਾ ਦੁਖੀ ਉਲਟੇ ਨਾ ਆਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਏ
1: ਜੈਸਾ ਭਾਵੇ ਤੈਸਾ ਕੋਈ ਹੋਏ
0: ਦਇਆ ਕਿਰਤ ਨਾ ਮੇਟੇ ਕੋਏ
1: ਨਾਨਕ ਜਾਣੇ ਸੱਚਾ ਸੋਏ
0: ਸਭ ਕਟ ਤਿਸਕੇ ਉਹ ਕਰਨੇ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਬਾਕੀ ਉਸਤਤ ਕਰੋ ਦਿਨ ਰਾਤ
1: ਇਸੇ ਧਿਆਵੋ ਸਾਸ ਗਿਰਾਸ
0: ਤਿਸਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ

0: ਸੋਧਤ ਸੋਧਤ ਸੋਧਤ
1: ਸੀਜਿਆ
0: ਨਾਨਕ
1: ਸੋ ਸੁਖਮ ਸੋਈ ਅਸੂਲ
0: ਨਹਿ ਕਿਸ਼ ਜਨਮੇ ਨਹਿ ਕਿਸ਼ ਕਰ ਮਰੇ
1: ਆਪਣ ਚਲਿਤ ਆਪ ਹੀ ਕਰੇ
0: ਆਮਣ ਜਾਮਣ ਦ੍ਰਿਸ਼ਟ ਅੰਦ੍ਰਿਸ਼ਟ
1: ਆਗਿਆ।

0: ਭੇਵ ਪੁਰਖ ਪ੍ਰਤਾਪ
1: ਆਪ ਜਪਾਏ ਦਾ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ
1: ਸਗਲ ਸੰਸਾਰ ਉਧਰੇ ਤਨ ਮੰਤ
0: ਕੇ ਸੇਵਕ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲੈ ਕਿਰਪਾਲ
1: ਗੁਰ ਕਾ ਸ਼ਬਦ ਜਪੇ ਨਿਹਾਲ
0: ਸੇਵਾ ਸੋਈ ਲਾਗੇ
1: ਜਿਸਨੂੰ ਕਿਰਪਾ ਕਰੇ ਵੜ ਭਾਗੇ
0: ਨਾਮ ਜੋਤ ਪਾਵੇ ਬਸਰਾਮ
1: ਨਾਨਕ ਤਿਲ ਪੁਰਖ ਕਾ ਉੱਤਮ ਕਰ ਮਾਨ
0: ਜੋ ਕਿਛ ਕਰੇ ਸੋ ਪ੍ਰਭ ਕੇ ਰੰਗ
1: ਸਦਾ ਸਦਾ ਵਸੇ ਹਰ ਸੰਗ
0: ਸੁਭਾਏ ਹੋਏ ਹੋਵੇ ਸੋ ਹੋਏ
1: ਕਰਨੇ ਹਾਰ ਪਛਾਣੇ ਸੋਏ
0: ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਤ ਹੈ ਸਾਧ ਇਸਤਾਨਾ
0: ਜਿਸ ਤੇ ਉਪਜੇ ਤਿਸ ਮਾਹੇ ਸਮਾਏ
1: ਹੋਏ ਸੁਖ ਨਿਧਾਨ ਉਹਨਾਂ

0: ਜਿਉ ਮੰਦਰ ਕੋ ਥਾਮੇ
1: ਥਮਨ ਗੁਰ ਕਾ ਸ਼ਬਦ ਮਨ ਹੈ ਅਸਥਮਨ
0: ਜਿਉ ਪਾਖਾਣ ਨਾਵ ਚੜਤਰੇ
1: ਪ੍ਰਾਣੀ ਗੁਰ ਚਰਨ ਲਗਤ ਨਿਸਤਰੇ
0: ਜਿਉ ਅੰਧਕਾਰ ਦੀਪਕ ਪਰਗਾਸ
1: ਗੁਰ ਦਰਸ਼ਨ ਦੇਖ ਮਨ ਹੋ

0: ਏਕਾ ਲਿਖਿਆ ਪਾਈਏ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੁਤ ਸੇ ਚਿਤਾਰ
1: ਜੋ ਕਛ ਕਰੇ ਸੋਈ ਸੁਖਮਾਨ
0: ਭੂਲਾ ਕਾਹੇ ਫਿਰੇ ਅਜਾਨ
1: ਕੌਣ ਬਸ ਆਈ ਤੇਰੇ ਸੰਗ
0: ਲਪਟ ਦੇ ਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਏ
0: ਨਾਨਕ ਪਤ ਸੇ ਤੀ ਕਰ ਜਾਏ
1: ਜਿਸ ਵਖਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜ ਅਭਿਮਾਨ

0: ਨਾਨਕ ਤਾਕੇ ਸਦ ਬਲਿਹਾਰੇ
1: ਚਰਨ ਸਾਹਿਬ ਕੇ ਧੋਈ ਧੋਈ ਪੀਓ
0: ਔਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ ਨਾਨ
0: ਸਾਧੂ ਪਰ ਜਾਈਏ ਕੁਰਬਾਨ
1: ਸਾਧ ਸੇਵਾ ਬੜ ਭਾਗੀ ਪਾਈਏ
0: ਸਾਧ ਸੰਗ ਹਰ ਕੀਰਤਨ ਗਾਈਏ
1: ਅਨੇਕ ਬਿਗੰਤੇ ਸਾਧੂ ਰਾਖੇ
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ
1: ਉਠ ਕੇ ਹੀ ਸੰਤੇ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮ੍ਰਿਤਕ ਕੋ ਜੀਵਾ ਲਣਹਾਰ
0: ਭੁੱਖੇ ਕੋ ਦੇਵਤ ਆਧਾਰ
1: ਕਰਮ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ
0: ਪੁਰਬ ਲਿਖੇ ਕਾ ਲਹਿਣਾ ਪਾਏ
1: ਸਭ ਕੀ ਤਿਸਕਾ ਉਹ ਕਰਨ ਸਭ ਕਿਛ ਤਿਸਕਾ ਉਹ ਕਰਨੇ ਜੋਗ
0: ਇਸ ਬਿਨ ਦੂਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉੱਚ ਨਿਰਮਲ ਹੈ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾ ਕੇ ਮਨ ਗੁਰ ਕੀ ਪ੍ਰਤੀਤ
0: ਜਨ ਆਵੇ ਹਰ ਪ੍ਰਭ ਜੀਤ
1: ਭਗਤ ਭਗਤ ਸੁਣੀਏ ਤੈ ਲੋਏ
0: ਜਾ ਕੇ ਹਿਰਦੇ ਕੋ ਹੋਏ
1: ਸਤ ਕਰਨੀ ਸਤ ਤਾਂ ਕੀ ਰਹਿਤ
0: ਸਚ ਹਿਰਦੇ ਸਤ ਮੁਖ ਕਹਿਤ

0: ਕਮਲ ਹਿਰੇ
1: ਗੁਰਬਚਨ ਹਰ ਨਾਮ ਉਚਰੇ
0: ਸਤਿਗੁਰ ਸਿੱਖੇ ਬੰਧਨ ਕਾਟੇ
1: ਗੁਰ ਕਾ ਸਿੱਖ ਬੇਕਾਰ ਤੇ ਹਟੇ
0: ਸਤਿਗੁਰ ਸਿੱਖੋ ਨਾਮ ਤੰਦੇ
1: ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖਾ ਹਲਤ ਪਲਤ ਸਵਾਰੇ
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ
1: ਗੁਰ ਕੀ ਆਗਿਆ ਮਨ ਮੈਂ ਸਹੇ
0: ਆਪਸ ਹੋਕਰ ਕਛੁ ਨ ਜਨਾਵੇ
1: ਹਰ ਹਰ ਨਾਮ ਹਿਰਦੇ ਸਤਿਆਵੇ
0: ਮਨ ਬੇਚੇ ਸਤਿਗੁਰ ਕੇ ਪਾਸ
1: ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੈ ਕਾਮੀ
1: ਜਿਸਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਜਿਸ ਬਿਸਵੇ ਗੁਰ ਕਾ ਮਨ ਮਾਨੇ
1: ਸੋ ਸੇਵਕ ਪਰਮੇਸ਼ਰ ਕੀ ਗਾ ਜਾਣੇ
0: ਸੋ ਸਤਿਗੁਰ ਜਿਸ ਦੇ ਹਰ ਨਾਉ
1: ਅਨਕ ਬਾਰ ਗੁਰ ਕੋ ਬਲ ਜਾਓ
0: ਸਰਬ ਨਿਧਾਨ ਜੀ ਕਾ ਦਾਤਾ
1: ਆਠ ਪਹਿ ਪਾ ਬ੍ਰਹਮ ਰੰਗ ਰਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ
1: ਏਕੇ ਆਪ ਨਹੀਂ ਕਿਸ ਭਰਮ
0: ਸਹਿ ਸਿਆਨਪ ਲਿਆ ਨਾ ਜਾਈਏ
1: ਨਾਨਕ ਐਸਾ ਗੁਰਵੜ ਭਾਗੀ ਪਾਈਏ
0: ਸਫਲ ਦਰਸ਼ਨ ਪੇ ਖਤ ਪੁਨੀਤ
1: ਵਰਤਨ ਚਰਨਗਤ ਨਿਰਮਲ ਰੀਤ
0: ਬੇਤਤ ਸੰਗ ਰਾਮ ਗੁਣ ਰਵੇ
1: ਪਾਰ ਬ੍ਰਹਮ ਕੀ ਦਰਗੇ ਗਵੇ
0: ਸੁਣ ਕਰ ਬਚਨ ਕਰਨ ਆਘਾਨੇ
1: ਮਨ ਸੰਤੋਖਾ ਸੰਪਤਿਆ ਨੇ
0: ਪੂਰਾ ਗੁਰ ਰੱਖਿਓ ਜਾ ਕਾ ਮੰਤਰ
1: ਅਮਰਤ ਦਿਸ ਪੇਖੇ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਭਾਵੇ

0: ਰਤਨ ਜਨਮ ਕਾ ਹੋਏ ਉਧਾਰ
1: ਹਰ ਹਰ ਸਿਮਰ ਪ੍ਰਾਣ ਆਧਾਰ
0: ਅਨੇਕ ਭਾਵਨਾ ਛੂਟਨ ਹਾਰੇ
1: ਸਿਮਰਤ ਸਾਸ ਬੇਦ ਵਿਚਾਰੇ
0: ਹਰ ਕੀ ਪ੍ਰਗਟ ਕਰੋ ਮਨ ਲਾਏ
1: ਮਨ ਬਾਂ ਚਤਨਾ ਨ ਸਰ ਪਾਏ
0: ਸੰਗ ਨ ਚਾਲਸ ਤੇਰੇ ਤਨਾ
1: टावे मूर्ख मना
0: तुम अर्बनता
1: इनसे कहो तुम कवन सना था
0: राज रंग

0: ਭੂਰੇ ਤਤ ਇਹੋ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹ ਕਾਮ
1: ਆਣ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ
1: ਆਪ ਜਪੋ ਬਰਾ ਨਾਮ ਜਪਾਵੋ
0: ਭਗਤ ਭਾਈ ਤਰੀਏ ਸੰਸਾਰ
1: ਬਿਨ ਭਗਤੀ ਤਨ ਹੋ ਸੀ ਛਾਰ
0: ਸੰਤ ਕਲਿਆਣ ਸੁਖ ਨਿਧ ਨਾਮ
1: ਬੁੜਤ ਜਾਤ ਪਾਏ ਵਿਸਰਾਮ
0: ਸਗਲ ਦੁਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਣਦਾਸ
0: ਜੀ ਪ੍ਰੀਤ ਪ੍ਰੇਮ ਰਸ ਚਾਓ
1: ਅੰਤਨ

0: ਜਾਤਿ
1: ਭਾਵੇ ਤਾਂ ਸਿਸਟੂ ਪਾਏ
0: ਆਪਣੇ ਭਾਣੇ ਲੈ ਸਮਾਏ
1: ਤੁਮ ਤੇ ਪਿੰਨ ਨਹੀ ਕੁਛ ਹੋਏ
0: ਆਪਣ ਸੁਸਰ ਜਗਤ ਪਰੋਏ
1: ਜਾ ਕੋ ਪ੍ਰਭ ਜੋ ਆਪ ਬਜਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ ਕਾ ਜੇਤਾ
1: ਜੀ ਜੰਤਰ ਸਭ ਤਾਂ ਕੇ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਜਿਸ ਰਾਖੇ ਤਿਸ ਕੋਏ ਨਾ ਮਾਰੇ
0: ਸੋ ਮੂੰਹ ਜਿਸ ਮਨੋ ਵਿਸਾਰੇ
1: ਇਸ ਤੋਂ ਅਵਰ ਕੋ ਜਾਏ
0: ਸਭ ਸਿਰੇ ਇੱਕ ਨਿਰੰਜਨ ਰਾਏ
1: ਜੀ ਕੀ ਜੁਗਤ ਜਾ ਕੇ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹੇ ਦਿਆਲ
0: ਸਭ ਉਪਰ ਅਤ ਕਿਰਪਾਲ
1: ਆਪਣੇ ਕਰਤਵ ਜਾਣੇ ਆਪ
0: ਅੰਤਰ ਜਾਮੀ ਰਹੋ ਵਿਆਪ
1: ਪ੍ਰਤਪਾਲੇ ਜੀ ਅਨੁਭਵ ਭਾਂਤ ਜਿਸ ਭਾਵੇ ਤਿਸ ਲਏ ਮਿਲਾਏ
0: ਭਗਤ ਕਰੇ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ
0: ਕਰਨ ਹਾਰ ਨਾਨਕ ਇੱਕ ਜਾਣਿਆ
1: ਜਲ ਲਾਗਾ ਹਰ ਏਕ ਨਾਏ
0: ਜਿਸ ਕੀ ਆਸ ਨਾ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸ ਤੇ ਉਪਰ ਨਹੀਂ ਵਿਚਾਰ
0: ਜਾ ਕੇ ਮਨ ਵਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਅੰਦਨ ਪੂਜੇ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮਿਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਓ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਰੱਬ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਨ ਤਰਨ ਕੇ ਇਹ ਸੁਆਓ
1: ਆਠ ਪੈਰ ਪ੍ਰਭ ਵੇਖੋ ਨੇਰਾ
0: ਮਿਟੇ ਗਿਆਨ ਬਿਨ ਸੇ ਅੰਧੇਰਾ
1: ਸੁਨ ਉਪਦੇਸ਼ ਹਿਰਦੈ ਬਸਾਓ
0: ਮਾਨੇ ਚੇਨਾ ਨ ਫਲ ਪਾਵੋ
1: ਪਲਤ ਪਲਤ ਦੋ ਲਿਓ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦਿਖਿਆ
0: ਜਿਸ ਮਨ ਵਸੇ ਤੇ ਸਾਚ ਪ੍ਰੀਖਿਆ
1: ਮੰਤਨ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪੋ ਜਾਏ
1: ਸੱਚ ਵਾ ਪਾਰ ਕਰੋ ਵਾ ਪਾਰੀ
0: ਦਰਗੇ ਨਿਭੇ ਖੇਪ ਤੁਮਾਰੀ
1: ਏਕਾ ਟੇਕ ਰੱਖਿਓ ਮਨ ਮਾਹੇ
0: ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾ ਆਵੇ ਜਾਏ
1: ਤਿਸਤੇ ਦੂਰ ਕਹਾ ਕੋ ਜਾਏ
0: ਉਭਰੇ ਰੱਖਣ ਹਾਰ ਧਿਆਏ
1: ਨਿਰਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪਵ ਰਾਖੇ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵੇ ਸੁਖ
1: ਚਿੰਤਾ ਜਾਏ ਮਿਟੈ ਅਹੰਕਾਰ
0: ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਂਡਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ
0: ਦਰਸ਼ਨ ਭੇਖਤ ਉਦਰ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਸੇਵਾ ਸੇਵਕ ਪਰਵਾਨ
0: ਅੰਤਰਜਾਮੀ ਪੁਰਖ ਪ੍ਰਧਾਨ।

0: ਭਏ ਸਵਰੇਨ
1: ਅੰਮ੍ਰਿਤ ਨਾਮ ਸਾਧ ਸੰਗ ਲੈਨ
0: ਸੋ ਪ੍ਰਸੰਨ ਭਏ ਗੁਰਦੇਵ
1: ਪੂਰਨ ਹੋਈ ਸੇਵਕ ਕੀ ਸੇਵਾ
0: ਹਰ ਜੰਜਾਲ ਬਿਕਾਰਤੇ ਰਹਤੇ
1: ਰਾਮ ਨਾਮ ਸੁਨ ਰਸਨਾ ਕਹਤੇ
0: ਕਰ ਪ੍ਰਸਾਦ ਦਿਆ ਪ੍ਰਭ ਧਾਰੀ
1: ਨਾਨਕ ਨਿਭ ਹੀ ਖੇਪ ਹਮਾਰੀ
0: ਪ੍ਰਭ ਕੀ ਉਸਤ ਕਰੋ ਸੰਤ ਮੀਤ
1: ਸਾਵਧਾਨੀ ਕਾਗਰ ਚੀਤ
0: ਸੁਖਮਣੀ ਸਹਿਤ ਗੋਬਿੰਦ ਗੁਣ ਨਾਮ
1: ਜਿਸ ਮਨ ਬਸੇ ਸੋ ਹੋਤ ਨਿਧਾਨ
0: ਸਰਵ ਇੱਛਾ ਤਾਂ ਕੀ ਪੂਰਨ ਹੋਏ
1: ਪ੍ਰਦਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਾਏ ਅਸਥਾਨ
1: ਬਹੁਰ ਨ ਹੋਵੇ ਆਵਨ ਜਾਨ
0: ਹਰ ਤਨ ਖਾੜ ਚਲੇ ਜਨ ਸੋਏ
1: ਨਾਨਕ ਜਿਸੇ ਪ੍ਰਾਪਤ ਹੋਏ
0: ਹੇਮ ਸ਼ਾਂਤ ਰਿੱਧ ਨਵ ਨਿਧ
1: ਬੁੱਧ ਗਿਆਨ ਸਰਬ ਤੇ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਗਿਆਨ ਸ੍ਰੇਸ਼ਟ ਉੱਤਮ ਇਸ ਨਾਨ
0: ਚਾਰ ਪਦਾਰਥ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬੀਰ ਬਾਤ ਬੇਨਤੀ ਚੌਪਈ, ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰ।

0: ਤਜਕੀਨੀ
1: ਉਤਵਜ ਖਾਨ ਬਹੁਤ ਰਚਦੀਨੀ
0: ਕਹੂੰ ਫੂਰ ਰਾਜਾ ਹੈ ਬੈਠਾ
1: ਕਹੂੰ ਸਿਮਰਤ ਮੇਉ ਸੰਗ ਕਰੇ ਕਹਿਤਾ
0: ਸਗਰੀ ਸਿਸ ਦਿਖਾਏ ਅਚੰਭਵ
1: ਜੁਗਾਤ ਸਰੂਪ ਸਵਯੰ
0: ਅਬ ਰੱਛਾ ਮੇਰੀ ਤੁਮ ਕਰੋ
1: ਸਿੱਖੋ ਬਾਰ ਸਿੱਖ ਸੰਗ
0: ਦੋਸ ਜੀਤੇ ਉਠ ਵਸ ਉਤਪਾਤਾ
1: ਸਦਲ ਮਲੇਚ ਕਰੋ ਰੰਗਾਤਾ
0: ਜੇ ਅਸਤਮ ਸਰਨੀ ਪਰੇ
1: ਜਿਨਕੇ ਦੁਸ਼ਟ ਦੁਖਤ ਹੈ ਮਰੇ
0: ਪੁਰਖ ਜਵਨ ਪਗ ਪਰੇ ਤਿਹਾਰੇ
1: ਜਿਨਕੇ ਤੁਮ ਸੰਕਟ ਸਭ ਤਾਰੇ
0: ਜੋ ਕਲ ਕੋ ਇੱਕ ਬਾਰ ਤੇ ਆਏ ਹੈ
1: ਤਾਂਕੇ ਕਾਲ ਨਿਕਟ ਨਹੀਂ ਆਏ ਹੈ
0: ਰੱਛਾ ਹੋਏ ਤਾਂ ਸਭ ਕਾਲਾ
1: ਦੁਸ਼ਟ ਰਿਸ਼ਟ ਤਰੇ ਤਕ ਕਾਲਾ
0: ਕਿਰਪਾ ਦ੍ਰਿਸ਼ਟਨ ਜਾਏ ਨਿਹਾਰਿਓ
1: ਤਾਂਕੇ ਤਾਪ ਤਨਕ ਮੋਹ ਹਰਿਓ
0: ਰਿੱਧ ਸਿੱਧ ਕਰ ਮੋਹ ਸਭ ਹੋਈ
1: ਦੁਸ਼ਟ ਚਾਚ ਵਹਿ ਸਕੇ ਨਾ ਕੋਈ
0: ਇੱਕ ਬਾਰ ਜਿਨ ਤੁਮੇ ਸੰਭਾਰਾ
1: ਕਾਲ ਪਾਸੇ ਤਾਏ ਉਬਾਰਾ
0: ਜਿਨ ਨਰ ਨਾਮ ਤਿਹਾਰੋ ਕਹਾ
1: ਦਾਰੇ ਦੁਸ਼ਟ ਤੇਰਾ
0: ਖੜਗ ਕੇਤ ਮੈਂ ਸਰਨ ਤਿਹਾਰੀ
1: ਆਪ ਹਾਥ ਦੇ ਲਿਓ ਬਾਰੀ
0: ਸਰਵ ਠੌਰ ਮੋਹ ਹੋ ਸਹਾਈ
1: ਦੁਸ਼ਟ ਦੋਖ ਤੇ ਲਿਓ ਬਚਾਈ
0: ਕਿਰਪਾ ਕਰੀ ਹਮ ਪਰ ਜਗ ਮਾਤਾ
1: ਗ੍ਰੰਥ ਕਰਾ ਪੂਰਨ ਸੁਭਰਾਤਾ
0: ਕਿਲ ਵਿਕ ਸਕਲ ਦੇਹ ਕੋ ਹਰਤਾ
1: ਦੁਸ਼ਟ ਦੋਖਿਅਨ ਕੋ ਜੈ ਕਰਤਾ
0: ਸਿਰੀਅਸ ਜਬ ਭਏ ਦਿਆਲਾ
1: ਪੂਰਨ ਕਰਾ ਗ੍ਰੰਥ ਸਤਾਲਾ
0: ਮਨ ਬਾਛਤ ਫਲ ਪਾਵੇ ਸੋਈ
1: ਲੋਕ ਨਾ ਕਿਸੇ ਬੇ ਆਪ

සෞසර දෙමළ සරතුකුමයි සෞකීමතු මළකීමතු පායි කියන්නේ ගොරු ගොරුහයි පැනදායි තෙරී තැල්බඩයායි සවසාත සෞකව සෞතගේ අඥා සද්ධම් පුරතාන් කියම්බඩ අඥා තදවෙන සද්දේ කෙනනා බාහිියා කරුමල නාහි තාකරහඥා ਆਖਣ ਵਾਲਾ ਕਿਆ ਵਿਚਾਰਾ ਸੁਤੀ ਪਰਿਦਰੇ ਭੰਡਾਰਾ ਜਿਸ ਤੁੰਦੇ ਤਿਸ ਕਿਆ ਜਾਰਾ ਨਾਨਕ ਸੱਚ ਸਵਾਰ ਨੁਹਾਰਾ ਅਸਾ ਮੁਹੱਲਾ ਪਹਿਲਾ ਆਖਾਂ ਦੀਵਾ ਬਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਉਤ ਭੁੱਖ ਖਾਏ ਚਲੀਐ ਦੂਖ ਸੁਕਿਉਂ ਬਿਸਰੈ ਮੇਰੀ ਮਾਏ ਸੱਚਾ ਜਾਏ ਸੱਚ ਨਾਇ ਰਹਾਉ ਸੱਚੇ ਨਾਮ ਦੀ ਦਿਲ ਬੜਿਆਈ ਆਗ ਤੱਕੈ ਕੀਮਤ ਨਹੀਂ ਪਾਈ ਆਗ ਤੱਕੈ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ।

ਜੇਵੜਿਆ ਬੁੱਧ ਉੜਦਰ ਜਾਤ ਜਿੰਦਨ ਤੁਰਕ ਕੀਤੀ ਰਾਤ ਖਸਮ ਬਸਾਰ ਤੇ ਕਮ ਜਾਤ ਨਾਨਕ ਨਾਵੈ ਵਾਜ ਸੁਨਾਤ ਵੀਰਾ ਗੁਜਰੀ ਮੁਹੱਲਾ ਚੌਥਾ ਹਰ ਕੇ ਜਾਨ ਸਤ ਗੁਰ ਸਤ ਬੁਰਖਾ ਬਿਨੂ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣ ਆਈ ਕਰ ਦਇਆ ਨਾਮ ਪ੍ਰਗਾਸ ਮੇਰਾ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹ ਰਾਸ ਰਹਾਉ ਹਰ ਜਨ ਕੇ ਬਡ ਭਾਗ ਬਡੇਰੇ ਦਿਨ ਹਰ ਹਰ ਸ਼ਰਧਾ ਹਰ ਬਿਆਸ ਹਰ ਹਰ ਨਾਮ ਮਿਲ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜੇ ਨਾਉ ਹਰ ਹਰ ਹਰ ਸੁਨਾਮ ਨ ਪਾਇਆ ਤੇ ਭਾਗ ਜਮ ਪਾਸ ਜੋ ਸਤਿਗੁਰ ਸਾਨੂੰ ਸੰਗਤ ਨਹੀਂ ਆਏ ਤ੍ਰਿਗਦੀ ਵੈ ਤ੍ਰਿਗਦੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤੁ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਹੀਰਾ ਗੁਜਰੀ ਮੁਹੱਲਾ ਪੰਜਵਾਇ ਕਾਹੇ ਰੇ ਮਨ ਚਿਤਵੈ ਉਦਮ ਜਾਣਿਆ ਹਰ ਹਰ ਜੀਉ ਪਰੇ ਆ ਸਹਿਲ ਪੱਥਰ ਮਹਿ ਜੰਤੁ ਪਾਏ ਤਾਂ ਕਾ ਰਿਜਕ ਆਗੈ ਕਰ ਧਰੇ ਆ ਮੇਰੇ ਮਾਧਵ ਜੀ ਸਤ ਸੰਗਤ ਮਿਲੈ ਸੋ ਧਰੇ ਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰੇ ਆ ਰਹਾਉ ਜਾਨਨ ਪਿਤਾ ਲੋਕ ਸੁਤ ਵਨਤਾ ਕੋਈ ਨ ਕਿਸ ਕੀ ਧਰੇ ਆ ਸਿਰ ਸਿਰ ਰਿਜਕ ਸੰਭਾਇ ਹੇਠਾ ਗੁਰੂ ਕਾਹੇ ਮਨ ਭਾਉ ਕਰੇ ਆ ਉਡਨ ਉਡਾਵੈ ਸੈ ਕੋ ਸਾਹਣ ਦਿਸ ਬਾਚੈ ਵਚਰੇ ਸ਼ਰੇ ਆ ਤਿਨ ਕਵਨ ਖੜਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰੇ ਆ ਸਭ ਨਿਧਾਨ ਦਸ ਅਠ ਸਿਧਾਨ ਠਾਕੁਰ ਕਰਤਲ ਧਰੇ ਆ।

ਸੱਜਣ ਨਾਨਕ ਬਲ ਬਲ ਸਦਬਲ ਦਾਈ ਹੈ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਸਾ ਮਹੱਲਾ ਚੌਥਾ ਸੁਪੁਰਖ ਇੱਕ ਓਅੰਕਾਰ ਸਤਿਗੁਰ ਪੁਰਸਾਦ ਹੈ ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਹਰ ਅਗਮਾਂ ਅਗਮ ਪਾਰਾ ਸਭ ਧਿਆਵੈ ਸਭ ਧਿਆਵੈ ਤਦ ਜੀ ਹਰ ਸੱਚੇ ਸਰਜਣ ਹਾਰਾ ਸਾਵ ਜੀ ਤੁਮਾਰੇ ਜੀ ਤੂੰ ਜੀਆਂ ਕਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੈਖਾਰੀ ਜੀ ਸਭ ਤੇਰੇ ਚੋਦ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤਦ ਬਿਨੇ ਔਰ ਨ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ ਸਹਿ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੇ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਾ ਵਾਸੀ ਜਿਨ ਸੇਵਿਆ ਮੇਰਾ ਹਰ ਜੀ ਕਈ ਹਰ ਹਰ ਰੂਪ ਸਮਾਸੀ ਸਹਿ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤਰ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤਰ ਭਗਤ ਸਲਾਹ ਹੰਤ।

ਕਾਰੀ ਹੈ ਤੁਨ ਤੁਨ ਸਤਰ ਹਮਾਰੇ ਮਾਰੀ ਹੈ ਆਪ ਆਦ ਮੁਝੇ ਅਵਰ ਹੈ ਮਰਨ ਕਾਲ ਕਾ ਤ੍ਰਾਸਨ ਵਰ ਹੈ ਹੁਜੂ ਸਦਾ ਹਮਾਰੀ ਪੱਛਾ ਸਰੀਅਤ।

ਰਾਜ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਥਨ ਉਪਜਾਇਓ ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਾਓ ਹਮਾਰਾ ਨਮਸਕਾਰ ਤਿਸ ਹੀ ਕਉ ਹਮਾਰੀ ਸਕਲ ਪਰਜਾ ਜਿਨੇ ਆਪ ਸਵਾਰੀ ਸਿਵਗਨ ਕਉ ਸਭ ਗੁਣ ਸੁਖ ਦਈਓ ਸਤਰਨ ਕਉ ਫਲ ਮੁੰਬਦ ਕੀਓ ਘਟ ਘਟ ਗਏ ਅੰਤਰ ਕੀ ਗਿਆਨ ਤੇ ਭਲੇ ਬੁਰੇ ਕੀ ਬੀਰ ਪਛਾਣਤ ਤੀਡੀ ਦਾ ਗੁਣ ਜਰਿਆ ਦੂਲਾ ਸਭ ਪਰ ਕਿਰਪਾ ਦ੍ਰਿੜ ਘਰ ਫੂਲਾ ਸੰਤਨ ਦੁਖ ਬਾਏ ਤੈ ਦੁਖੀ ਸੁਖ ਬਾਏ ਸਾਧਨ ਕਹਿ ਸੁਖੀ ਐ ਕਹਿ ਕੀ ਬੀਰ ਪਛਾਣੈ ਘਟ ਘਟ ਗਏ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰਤਾਰਾ ਪਰਜ ਧਰਤ ਤਬ ਦੇ ਅਪਾਰਾ ਜਬ ਕਰ

ਕੀਨਤਨ ਭੈਵੋ ਆਪ ਆਪਣੀ ਬੁੱਧ ਹੈ ਜੇ ਤੇਈ ਵਰਨਤ ਭਿੰਨ ਭਿੰਨ ਦੇ ਤੇਈ ਤੁਮਰਾ ਲਖਨ ਦਾਇ ਪਸਾਰਾ।

රාජ්‍ය දෙන්නේ කහන් බෝල රාජා හබ වැට්ටා කහන් සම්ඩ වැයෝ සංකරය කැට්ටා සිගරේ ශ්‍රේට දගාය අචම්භව විරාජ ජුගාය සරු සුයම් භාවයි අවර ජාමරි කුමකරු සෙක්කෝ වාර සක් සංගාරු ගෝට ජතය උටවත් උතුපාතා සකල් මලීෂ් කරු රණගහතා ਜੀ ਆਜ ਤੋ ਤਵ ਸਰਨੀ ਬਾਰੇ ਤਿਨ ਕਹਿ ਦੋਟ ਦੋਗ ਤੂੰ ਹਵੈ ਮਾਰੇ ਪੁਰਖ ਜਵਨ ਬਗ ਬਰੈ ਤੈ ਹਾਰ ਤਿਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਕੁਮਾਰ ਤੈ ਆਇ ਤਾਂ ਕੇ ਕਾਲ ਨਿਕਟ ਨਹਿ ਹੈ ਰਚਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਹਰਿਸ਼ਟ ਕਰੈ ਤਤ ਕਾਲਾ ਕਿਰਪਾ ਦ੍ਰਿਸ਼ਟੋ ਕੰਨ ਜਾਏ ਨਾ ਹਰ ਹੋ ਤਾਂ ਕੇ ਤਾਪ ਤਨ ਤੁਮੋ ਹਰ ਹੋ ਰਿਦ ਸਤ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਭ ਸਕਨ ਕੋਈ ਏਕ ਬਾਰ ਜੰਤ ਮੈਂ ਸੰਭਾਰਾ।

சபை மோப்பே இதுக்கு நாம் ஏக்கு நான் ஜான் சரியா சப்பான.

ਹਰੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਹਿਤੀ ਮਨ ਵਧੀਆਂ ਵਾਧਾਈਆਂ

ਹਰੀ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬ ਵਾ ਕਿਆ ਨਾਹੀ ਕਰਦੇ ਰਹਿ ਕਰਤਾ ਦੇ ਰਹਿ ਸਭ ਕਿਸ਼ਨ ਹੈ।

ਕਹਿ ਨਾਨਕ ਸੱਚੇ ਸਾਹਿਬ ਕਿਆ ਨਾਨੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਾਵਾਈਆਂ ਕਰ ਸ਼ਾਂਤ ਸੁਖ ਮਨ ਆਈ ਬਸੇ ਆ ਜਿਨ ਇੱਛਾ ਸਭ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਭੇ ਆਰੂ ਸੱਚਾ ਨਾਮ ਮੇਰਾ ਆਧਾਰੂ ਊਂ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੋ ਤੂੰ ਵਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਚੇਤ ਕਾਰ ਅਣ ਹਰ ਵਾਜੇ ਅਨੰਦ ਸੁਣੋ ਬਟ ਬਾਗੀ ਹੋ ਸਗਲ ਮਨ ਔਰ ਤਪੂਰੇ ਧਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।

ਇਤਨੀ ਸੇਵਾ ਪ੍ਰਵਾਨ ਕਰਨੀ ਹੋਈ ਆ, ਭੁੱਲਾਂ ਦੀ ਖਿਮਾ ਕਰਨੀ। ਆਓ ਸਾਡੇ ਸਤਿਕਾਰ ਜੋ ਗਿਆਨੀ ਜੀ ਆਪ ਸੰਗਠਨ ਗੁਰਸ਼ਬਦ ਵਿਚਾਰ ਇਤਿਹਾਸ ਨਾਲ ਜੋੜਨਗੇ, ਉਹਨਾਂ ਪਾਸੋਂ ਗੁਰਸ਼ਬਦ ਵਿਚਾਰ ਇਤਿਹਾਸ ਸ਼੍ਰਵਣ ਕਰੀਏ। ਰੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ। ਸੂਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖ਼ਤ ਦੇ ਮਾਲਕ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਸਨਮੁਖ ਨਿੱਘੀ ਗੋਦ ਵਿੱਚ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਸ਼ਾਮ ਦੀ ਸੰਧਿਆ ਦੇ ਸੁੰਦਰ ਦੀਵਾਨ ਸਜੇ ਨੇ। ਅੱਜ ਦੇ ਜੋ ਦੀਵਾਨ ਹਨ, ਅੱਜ ਦੇ ਦਿਨ ਗੁਰੂ ਕੇ ਖਾਲਸੇ ਨੇ ਸਰਹੰਦ ਫਤਿਹ ਕੀਤੀ, ਖਾਲਸਾ ਰਾਜ ਦੀ ਸਥਾਪਨਾ ਕੀਤੀ, ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਸਾਹਿਬ ਜੀ ਦੇ ਹਜ਼ੂਰ ਦੀਵਾਨ ਸਜੇ ਨੇ। ਸਜੇ ਹੋਏ ਦੀਵਾਨਾਂ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ, ਚੌਪਈ ਸਾਹਿਬ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਉਸ ਤੋਂ ਉਪਰੰਤ ਸੋ ਦਰ ਰਹਿਰਾ ਸਾਹਿਬ ਜੀ ਦਾ ਪਾਠ ਹੋਇਆ। ਇਸੇ ਤਰ੍ਹਾਂ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਆਪਣੇ ਜਥੇ ਸਮੇਤ ਆਪਣੀ ਰਸਨਾ ਦੁਆਰਾ ਸਾਹਿਬ ਜੀ ਦਾ ਅਲਾਹੀ ਕੀਰਤਨ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਆਪ ਵਡਭਾਗੇ ਹੋ ਜੋ ਸਾਹਿਬ ਜੀ ਦੇ ਹਜ਼ੂਰ ਸਨ ਸਜ ਕਰਕੇ ਆਪਣੇ ਜੀਵਨ ਨੂੰ, ਸਮੇਂ ਨੂੰ, ਸਵਾਸਾਂ ਨੂੰ ਸਫਲ ਕਰਦਿਆਂ ਹੋਇਆਂ ਸੰਗਤੀ ਰੂਪ ਵਿੱਚ ਜੁੜ ਕਰਕੇ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਭ ਤੋਂ ਪਹਿਲਾਂ ਸਾਧ ਸੰਗਤ ਜੀ ਸਮੂਹ ਸੰਗਤਾਂ ਨੂੰ ਸਰਹੰਦ ਫਤਿਹ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸਾਹਿਬ ਜੀ ਕਿਰਪਾ ਕਰਨ, ਸਭ ਨੂੰ ਚੜ੍ਹਦੀ ਕਲਾ ਦੀ ਦਾਤ, ਗੁਰਸਿੱਖੀ ਜੀਵਨ, ਨਾਮ ਬਾਣੀ ਦਾ ਪ੍ਰੇਮ ਪਿਆਰ ਬਖਸ਼ਿਸ਼ ਕਰਨ। ਸਾਹਿਬ ਜੀ ਦਾ ਫਰਮਾਨ ਹੈ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਤਰੇ, ਜਿਨ ਕੀ ਜਾਤ ਪਾਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਂ। ਦੁਨੀਆਂ ਦੇ ਵਿੱਚ ਸਾਧ ਸੰਗਤ ਜੀ ਜਿੰਨੇ ਵੀ ਤਕਰੀਬਨ ਪ੍ਰਸਿੱਧ ਮਨੁੱਖ ਹੋਏ ਨੇ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਮੱਲਾਂ ਮਾਰੀਆਂ ਨੇ, ਪ੍ਰਸਿੱਧੀ ਹਾਸਲ ਕੀਤੀ ਹੈ, ਤਕਰੀਬਨ ਉਹ ਛੋਟਿਆਂ ਘਰਾਣਿਆਂ ਦੇ ਵਿੱਚੋਂ ਉੱਠ ਕਰਕੇ ਉਹਨਾਂ ਨੇ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਨਾਮ ਖੱਟਿਆ ਹੈ। ਉਹਨਾਂ ਦੇ ਵਿੱਚੋਂ ਹੀ ਇਹ ਭਾਈ ਬੰਦਾ ਸਿੰਘ ਬਹਾਦਰ ਜੀ ਹੋਏ ਹਨ, ਜਿਨ੍ਹਾਂ ਦਾ ਸਾਧ ਸੰਗਤ ਜੀ ਜਨਮ ਕਸ਼ਮੀਰ ਦੇ ਇਲਾਕੇ ਪੁਣਛ ਦੇ ਵਿੱਚ ਇੱਕ ਪੁਰਾਣਾ ਸ਼ਹਿਰ, ਛੋਟਾ ਜਿਹਾ ਸ਼ਹਿਰ ਰਾਜੌਰੀ ਦੇ ਵਿੱਚ ਭਾਰਦਵਾਜ ਰਾਜਪੂਤ ਪਰਿਵਾਰ ਦੇ ਵਿੱਚ ਰਾਮਦੇਵ ਦੇ ਘਰ ਦੇ ਵਿੱਚ ਜਨਮ ਹੋਇਆ। 1727 ਬਿਕਰਮੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਮਾਤਾ ਪਿਤਾ ਨੇ ਸਭ ਤੋਂ ਪਹਿਲਾਂ ਨਾਮ ਇਹਨਾਂ ਦਾ ਲਛਮਣ ਦੇਵ ਰੱਖਿਆ ਗਿਆ। ਘਰ ਦੇ ਵਿੱਚ ਅੱਤ ਦੀ ਗਰੀਬੀ, ਪਿਤਾ ਖੇਤੀਬਾੜੀ ਕਰਦੇ, ਨਾਲ ਹੀ ਸਾਧ ਸੰਗਤ ਜੀ ਇਹ ਲਛਮਣ ਦੇਵ ਆਪਣੇ ਪਿਤਾ ਦੇ ਨਾਲ ਹੱਥ ਵਟਾਉਂਦੇ, ਜਿਸ ਕਰਕੇ ਸਕੂਲੀ ਵਿੱਦਿਆ ਨਹੀਂ ਪ੍ਰਾਪਤ ਕਰ ਸਕੇ। ਨਾਲ ਫਿਰ ਸਾਧ ਸੰਗਤ ਜੀ ਇਹ ਸ਼ਿਕਾਰ ਖੇਡਣ ਜਾਇਆ ਕਰਦੇ, ਸ਼ਸਤਰਾਂ ਦਾ ਅਭਿਆਸ ਕਰਦੇ। ਜਦੋਂ ਇਹਨਾਂ ਦੀ 14-15 ਸਾਲ ਦੀ ਕਿਸ਼ੋਰਕ ਅਵਸਥਾ, ਬੜਾ ਸੁੰਦਰ ਸਰੀਰ, ਨੈਣ ਨਕਸ਼ ਬੜੇ ਤਿੱਖੇ, ਕੱਦ ਦਰਮਿਆਨਾ ਅਤੇ ਸਾਵਲਾ ਜਿਨ੍ਹਾਂ ਦਾ ਰੰਗ, ਨੇਤਰਾਂ ਦੇ ਵਿੱਚ ਸਾਧ ਸੰਗਤ ਜੀ ਚਮਕ, ਚਿਹਰੇ ਦੇ ਉੱਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਦੇ ਨਾਲ ਬੜਾ ਚਮਕੀਲਾ, ਬੜਾ ਇਸੇ ਤਰ੍ਹਾਂ ਦੇ ਨਾਲ ਦਮਕਾ ਮਾਰਦਾ ਜਿਨ੍ਹਾਂ ਦਾ ਚਿਹਰਾ। ਇੱਕ ਦਿਨ ਤਵੀ ਨਾਮ ਦੀ ਨਦੀ ਦੇ ਕਿਨਾਰੇ ਦੇ ਉੱਤੇ ਸ਼ਿਕਾਰ ਖੇਡਦਿਆਂ ਹੋਇਆਂ ਇੱਕ ਗਰਭਵਤੀ ਹਿਰਨ ਦਾ ਸ਼ਿਕਾਰ ਕੀਤਾ। ਜਦੋਂ ਉਹਦਾ ਪੇਟ ਪਾੜਿਆ ਗਿਆ, ਇਹਨਾਂ ਦੇ ਅੱਖਾਂ ਦੇ ਸਾਹਮਣੇ ਉਹਦੇ ਪੇਟ ਦੇ ਵਿੱਚ ਦੋ ਬੱਚੇ ਜਿਹੜੇ ਸਨ ਉਹ ਤੜਫ ਤੜਫ ਕੇ ਉਹਨਾਂ ਨੇ ਪ੍ਰਾਣ ਛੱਡੇ, ਜਿਨ੍ਹਾਂ ਨੂੰ ਦੇਖ ਕਰਕੇ ਇਹਨਾਂ ਨੇ ਆਪਣਾ ਤੀਰ ਧਨਖ ਜਿਹੜਾ ਤੋੜ ਕੇ ਸੁੱਟ ਦਿੱਤਾ। ਇਹਨਾਂ ਦੇ ਨਗਰ ਦੇ ਵਿੱਚ ਜਾਨਕੀ ਪ੍ਰਸਾਦ ਨਾਮ ਦੇ ਬਰਾਗੀ ਸਾਧੂ ਆਏ, ਉਹਨਾਂ ਦੀ ਮੰਡਲੀ ਦੇ ਨਾਲ ਇਹ ਜਾ ਕਰਕੇ ਮਿਲ ਗਏ, ਜਿਨ੍ਹਾਂ ਨੇ ਇਹਨਾਂ ਦਾ ਨਾਮ ਲਛਮਣ ਦੇਵ ਤੋਂ ਬਦਲ ਕਰਕੇ ਮਾਧੋ ਦਾਸ ਰੱਖਿਆ। ਉਹਨਾਂ ਦੇ ਨਾਲ ਸਾਧ ਸੰਗਤ ਜੀ ਇਸੇ ਤਰ੍ਹਾਂ ਦੇ ਨਾਲ ਵਿਚਰਦੇ ਰਹੇ। ਰਾਮ ਥੰਮਣ ਨਾਮ ਦਾ ਇੱਕ ਅਸਥਾਨ ਜੋ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਦੇ ਵਿੱਚ ਹੈ, ਇਹ ਸਾਧ ਸੰਗਤ ਜੀ ਬੈਰਾਗੀਆਂ ਸਾਧੂਆਂ ਦਾ ਬਹੁਤ ਪ੍ਰਸਿੱਧ ਅਸਥਾਨ ਹੈ। ਇੱਥੇ ਜੋੜ ਮੇਲਾ ਲੱਗਿਆ, ਇਹਨਾਂ ਦਾ ਮਿਲਾਪ ਇੱਥੇ ਇੱਕ ਰਾਮਦਾਸ ਉਦਾਸੀ ਦੇ ਨਾਲ ਹੋਇਆ, ਜਿਨ੍ਹਾਂ ਦੇ ਨਾਲ ਮਿਲ ਕਰਕੇ ਹਿੰਦੁਸਤਾਨ ਦੇ ਪ੍ਰਸਿੱਧ ਅਸਥਾਨਾਂ ਦੀ ਇਹਨਾਂ ਨੇ ਯਾਤਰਾ ਕੀਤੀ।
ਯਾਤਰਾ ਕਰਦਿਆਂ ਹੋਇਆਂ ਇਹ ਸਾਧ ਸੰਗਤ ਜੀ ਪੰਚਵਟੀ ਦੇ ਇਲਾਕੇ ਦੇ ਵਿੱਚ ਪਹੁੰਚੇ। ਇਹ ਜੰਗਲੀ ਇਲਾਕਾ ਸੀਗਾ। ਇੱਥੇ ਇੱਕ ਯੋਗੀ ਅਗੜਨਾਥ ਨਾਮ ਦਾ ਯੋਗੀ ਬਹੁਤ ਬਿਰਧ ਅਵਸਥਾ ਦੇ ਵਿੱਚ ਸੀ, ਉਹਦੇ ਪਾਸ ਇਹ ਚਲੇ ਗਏ। ਜਿਨ੍ਹਾਂ ਦੇ ਪਾਸ ਰਹਿ ਕਰਕੇ ਇਹਨਾਂ ਨੇ ਯੋਗ ਸਾਧਨਾ ਸਿੱਖੀ, ਬੜੀ ਉਹਨਾਂ ਦੀ ਟਹਿਰ ਸੇਵਾ ਕੀਤੀ। ਜਾਣ ਲੱਗਿਆਂ ਉਹਨਾਂ ਨੇ ਫਿਰ ਇਹਨਾਂ ਨੂੰ ਇੱਕ ਮੰਤਰਾਂ ਦੀ ਪੋਥੀ ਦਿੱਤੀ, ਜਿਹਦੇ ਵਿੱਚੋਂ ਇਹਨਾਂ ਨੇ ਮੰਤਰਾਂ ਦੀ ਸਿੱਧੀ ਕੀਤੀ। ਜਾ ਕਰਕੇ ਦੱਖਣ ਦੇ ਇਲਾਕੇ ਗੋਦਾਵਰੀ ਦੇ ਕਿਨਾਰੇ 'ਤੇ ਨਦੇੜ ਦੀ ਧਰਤੀ 'ਤੇ ਸਾਧ ਸੰਗਤ ਜੀ, ਜਿੱਥੇ ਹਰਿਆਵਲਤਾ ਬਹੁਤ ਸੁੰਦਰ ਜੰਗਲ ਨੇ, ਉੱਥੇ ਨਦੀ ਦੇ ਕਿਨਾਰੇ ਦੇ ਉੱਤੇ ਇਹਨਾਂ ਨੇ ਆਪਣਾ ਆਸ਼ਰਮ ਬਣਾਇਆ, ਆਪਣੀ ਕੁਟੀਆ ਬਣਾ ਕਰਕੇ ਰਹਿਣ ਲੱਗ ਪਏ। ਗੋਦਾਵਰੀ ਦੇ ਕਿਨਾਰੇ 'ਤੇ ਜਾ ਕਰਕੇ ਇਹ ਯੋਗ ਸਾਧਨਾ ਕਰਦੇ, ਸਿੱਧੀਆਂ ਹਾਸਲ ਕਰਦੇ, ਜਿਨ੍ਹਾਂ ਦੇ ਬਲ ਦੇ ਨਾਲ ਇਹ ਲੋਕਾਂ ਦੇ ਪਾਸੋਂ ਆਪਣੀ ਪੂਜਾ ਪ੍ਰਤਿਸ਼ਠਾ ਕਰਾਉਂਦੇ। ਹੁਣ ਲੋਕਾਂ ਦੇ ਵਿੱਚ ਬੜੀ ਮਾਨਤਾ ਹੋ ਗਈ। ਸਾਧ ਸੰਗਤ ਜੀ ਜਦੋਂ ਕੋਈ ਮਾਣ ਪ੍ਰਾਪਤ ਹੁੰਦਾ ਹੈ ਨਾ, ਲਿਖਦੇ ਹਨ ਵੀ ਕਹਿੰਦੇ ਕੋ ਜਨਮਿਓ ਐਸੋ ਜਗ ਮਾਹੇ, ਪ੍ਰਭਤਾ ਪਾਏ ਜਾਸ ਮਦਨਾ। ਜਦੋਂ ਪ੍ਰਭਤਾ ਮਿਲਦੀ ਹੈ, ਸਾਧ ਸੰਗਤ ਜੀ ਹੰਕਾਰ ਐਟੋਮੈਟਿਕ ਹੀ ਆ ਜਾਂਦਾ, ਇਹਦੇ ਅੰਦਰ ਹੰਕਾਰ ਆ ਗਿਆ। ਇਹ ਕੀ ਕਰਿਆ ਕਰੇ, ਜਿਹੜੇ ਕੋਈ ਸਾਧੂ ਸੰਤ ਮਹਾਤਮਾ ਅਤਿਥੀ ਲੋਕ ਇਹਦੇ ਕੋਲ ਆਇਆ ਕਰਨ, ਉਹਨਾਂ ਨੂੰ ਪਹਿਲਾਂ ਤਾਂ ਇਹ ਉਹਨਾਂ ਦੀ ਬੜੀ ਟਹਿਲ ਸੇਵਾ ਕਰਿਆ ਕਰੇ, ਬਹੁਤ ਸਤਿਕਾਰ ਕਰਿਆ ਕਰੇ। ਇੱਕ ਸੁੰਦਰ ਇਹਨੇ ਪਲੰਘ ਡਾਹਿਆ ਹੋਇਆ, ਉਹਦੇ ਉੱਤੇ ਸਤਿਕਾਰ ਦੇ ਨਾਲ ਬਿਠਾਇਆ ਕਰੇ। ਬਾਅਦ ਵਿੱਚ ਇਹ ਆਪਣੀਆਂ ਕਰਾਮਾਤਾਂ ਸ਼ਕਤੀਆਂ ਦੇ ਨਾਲ, ਰਿੱਧੀਆਂ ਸਿੱਧੀਆਂ ਦੇ ਨਾਲ ਉਹ ਪਲੰਘ ਟੇਢਾ ਕਰਕੇ ਨਾ ਹੇਠਾਂ ਸੁੱਟ ਕੇ ਉਹ ਖਿੜਖਿੜਾ ਕੇ ਹੱਸਿਆ ਕਰੇ, ਤਾੜੀਆਂ ਮਾਰਿਆ ਕਰੇ, ਉਹਨਾਂ ਦਾ ਮਜ਼ਾਕ ਕਰਿਆ ਕਰੇ। ਇਸ ਤਰ੍ਹਾਂ ਦੇ ਨਾਲ ਉੱਥੇ ਸਾਧ ਸੰਗਤ ਜੀ ਇਹ ਰਹਿੰਦਾ ਹੋਇਆ ਤਕਰੀਬਨ 16 ਸਾਲ ਹੋ ਗਏ। ਇੱਧਰ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਸ ਵੇਲੇ ਮੁਕਤਸਰ ਦਾ ਜੰਗ ਫਤਿਹ ਹੋਇਆ, ਸਤਿਗੁਰੂ ਜੀ ਦਮਦਮਾ ਸਾਹਿਬ ਵਿਖੇ ਆ ਕੇ ਪੁੱਜੇ। ਇੱਥੇ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਜੋ ਸਾਡੇ ਨਾਲ ਬਚਨ ਕੀਤਾ ਸਿਗਾਵੇ ਸ਼ੁੱਧ ਬਾਣੀ, ਅਤੇ ਇਸੇ ਤਰ੍ਹਾਂ ਦੇ ਨਾਲ ਸੰਪੂਰਨ ਗੁਰਬਾਣੀ ਦੇ ਅਰਥ ਪੜ੍ਹਾਵਾਂਗੇ, ਉਹ ਮਹਾਰਾਜ ਕਿਰਪਾ ਕਰੋ। ਉਸ ਵੇਲੇ 48 ਸਿੰਘ ਸਨ। ਮਹਾਰਾਜ ਜੀ ਨੇ 9 ਮਹੀਨੇ 9 ਦਿਨ 9 ਘੜੀਆਂ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਿਖਾਰੀ ਲਾ ਕਰਕੇ ਸੰਪੂਰਨ ਗੁਰਬਾਣੀ ਦਾ ਪਾਠ ਕੰਠ ਤੋਂ ਉਚਾਰਨ ਕੀਤਾ ਅਤੇ ਨਾਲੇ ਅਰਥ ਪੜ੍ਹਾਏ। ਮਹਾਰਾਜ ਨੇ ਉਸ ਵੇਲੇ ਇਹ ਬਰਰੂ ਬਚਨ ਕਹੇ, ਇਹ ਹੈ ਪ੍ਰਗਟ ਹਮਾਰੀ ਕਾਂਛੀ, ਪੜ੍ਹੈ ਇਹਾਂ ਢੋਰ ਮਤ ਲਾਸੀ, ਲੇਖ ਗੁਣੀ ਕੁਬਿੰਦ ਗਿਆਨੀ, ਬੁੱਧ ਸਿੰਧ ਹੋਏ ਹੈ ਇਤ ਅੰਨ। ਜਿਹਨੂੰ ਹੁਣ ਵੀ ਸਾਧ ਸੰਗਤ ਜੀ ਕੋਈ ਵਿੱਦਿਆ ਨਹੀਂ ਨਾ ਆਉਂਦੀ ਹੈਗੀ, ਜਿੱਥੇ ਮਹਾਰਾਜ ਜੀ ਉਹ ਕਲਮਾ ਘੜ ਕੇ ਦਵਾਤ ਛਹੀਆਂ ਪਾਇਆ ਕਰਦੇ ਸਨ, ਜਿਸ ਸਰੋਵਰ ਦੇ ਵਿੱਚ ਉਹ ਲਿਖਣਸਰ ਸਰੋਵਰ ਹੈ, ਉੱਥੇ ਵੀ ਜਿਹੜਾ ਜਾ ਕਰਕੇ ਹੁਣ ਭਾਵਨਾ ਦੇ ਨਾਲ ਉਹ ਗੁਰਮੁਖੀ ਅੱਖਰ ਲਿਖ ਕਰਕੇ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਗ੍ਰੰਥੀ ਸਿੰਘ ਦੁਆਰਾ ਅਰਦਾਸ ਕਰਾਉਂਦੇ ਹਨ। ਹੁਣ ਵੀ ਸਾਧ ਸੰਗਤ ਜੀ ਮਹਾਰਾਜ ਉੱਥੇ ਬਖਸ਼ਿਸ਼ਾਂ ਕਰਦੇ ਨੇ, ਵਿੱਦਿਆ ਦੀ ਦਾਤ ਬਖਸ਼ ਦਿੰਦੇ ਨੇ। ਮਹਾਰਾਜ ਨੇ ਉੱਥੇ ਬਚਨ ਕਹੇ ਸੀ, ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ, ਪੜ੍ਹੈ ਮਹਾਤਮ ਬਹਿ ਵਿਸਾਲ, ਹਲਤ ਪਲਤ ਮੈਂ ਹੋਏ ਨਿਹਾਲ। ਵੀ ਸਿੱਖੋ ਸਾਡੀ ਇਹ ਸਿੱਖਿਆ, ਸ਼ੁੱਧ ਬਾਣੀ ਪੜ੍ਹਨੀ ਹੈ, ਤੁਸੀਂ ਲਗਾ ਮਾਤਰਾਂ ਦੇ ਸਮੇਤ ਇਹਦਾ ਉਚਾਰਨ ਕਰਨਾ। ਜਿਹੜਾ ਸ਼ੁੱਧ ਬਾਣੀ ਪੜ੍ਹੇਗਾ ਲੋਕ ਪ੍ਰਲੋਕ ਦੇ ਵਿੱਚ ਉਹ ਨਿਹਾਲ ਹੋ ਜਾਏਗਾ, ਦੁੱਖਾਂ ਤੋਂ ਰਹਿਤ ਹੋ ਜਾਏਗਾ। ਇਸ ਤਰ੍ਹਾਂ ਦੇ ਨਾਲ ਉੱਥੇ ਮਾਲਵੇ ਦੇ ਇਲਾਕੇ ਨੂੰ ਮਹਾਰਾਜ ਨੇ ਬਰੋਸਾਇਆ, ਡੱਲੇ ਵਰਗੇ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ। ਇੱਥੋਂ ਚੱਲਦੇ ਚਲਾਉਂਦੇ ਹੋਏ ਇਲਾਕਿਆਂ ਦੇ ਵਿੱਚੋਂ ਹੁੰਦੇ ਹੋਏ ਸਾਧ ਸੰਗਤ ਜੀ ਦਾਦੂ ਦੇ ਦੁਆਰੇ ਸਤਿਗੁਰੂ ਜੀ ਪੁੱਜੇ। ਸਤਿਗੁਰੂ ਜੀ ਬਾਣੀ ਪੜ੍ਹ ਰਹੇ ਘੋੜੇ 'ਤੇ ਸਵਾਰ। ਜਦੋਂ ਬਾਣੀ ਦੀ ਸਮਾਪਤੀ ਹੋਈ ਨਾ, ਮਹਾਰਾਜ ਨੇ ਤੀਰ ਅੱਗੇ ਕਰਕੇ ਸੀਸ ਝੁਕਾਇਆ, ਅਤੇ ਉਸ ਵੇਲੇ ਜਿਹੜੇ ਸਿੰਘ ਸਨ ਕਹਿਣ ਲੱਗੇ, ਮਹਾਰਾਜ ਤੁਹਾਡਾ ਬਚਨ ਹੈ ਗੋੜ ਮੜੀ ਮੱਟ ਭੂਲ ਨਾ ਮੰਨੋ, ਤੁਸੀਂ ਆ ਦਾਦੂ ਦੇ ਦੁਆਰੇ ਇਹਦੀ ਮੜੀ ਦੇ ਅੱਗੇ ਸੀਸ ਕਿਵੇਂ ਝੁਕਾਇਆ। ਮਹਾਰਾਜ ਨੇ ਕਿਹਾ ਵੀ ਸਿੰਘੋ, ਅਸੀਂ ਬਾਣੀ ਦੀ ਸਮਾਪਤੀ ਕੀਤੀ ਹੈ, ਮੜੀ ਨੂੰ ਨਹੀਂ ਸੀਸ ਝੁਕਾਇਆ, ਅਸੀਂ ਬਾਣੀ ਦੀ ਸਮਾਪਤੀ ਕਰਕੇ ਸੀਸ ਝੁਕਾਇਆ, ਪਰ ਫਿਰ ਵੀ ਜਿਹੜੇ ਤੁਸੀਂ ਤਨਖਾਹ ਲਾਓਗੇ ਅਸੀਂ ਖੜੇ ਮੱਥੇ ਪ੍ਰਵਾਨ ਕਰਾਂਗੇ। ਉਸ ਵੇਲੇ ਸਾਧ ਸੰਗਤ ਜੋ ਵੀ ਖਾਲਸੇ ਨੇ ਤਨਖਾਹ ਲਾਈ, ਮਹਾਰਾਜ ਨੇ ਉਹ ਤਨਖਾਹ ਪੂਰੀ ਕੀਤੀ, ਅਤੇ ਮਹਾਰਾਜ ਨੇ ਕਿਹਾ, ਖਾਲਸਾ ਜੀ ਜਦੋਂ ਤੁਸੀਂ ਇਸੇ ਤਰ੍ਹਾਂ ਦੇ ਨਾਲ ਵਿਤਕਰੇ ਤੋਂ ਰਹਿਤ ਹੋ ਕਰਕੇ ਕਿਸੇ ਦੀ ਲਿਹਾਜ਼ ਨਹੀਂ ਪੂਰਤੀ ਕਰੋਗੇ, ਇਸੇ ਤਰ੍ਹਾਂ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਅਤੇ ਤੁਹਾਡੀ ਸਦਾ ਹੀ ਫਤਿਹ ਹੋਵੇਗੀ, ਸਦਾ ਹੀ ਚੜ੍ਹਦੀ ਕਲਾ ਹੋਵੇਗੀ। ਉੱਥੇ ਦਾ ਜਿਹੜਾ ਮਹੰਤ ਜੈਤ ਰਾਮ ਸੀਗਾ ਉਹਦੇ ਨਾਲ ਮਿਲਾਪ ਹੋਇਆ, ਕੁਝ ਬਚਨ ਬਿਲਾਸ ਹੋਏ। ਜੈਤ ਰਾਮ ਨੇ ਪੁੱਛਿਆ, ਮਹਾਰਾਜ ਕਿੱਧਰ ਜਾ ਰਹੇ ਹੋ? ਮਹਾਰਾਜ ਕਹਿੰਦੇ ਦੱਖਣ ਦੇ ਇਲਾਕੇ ਵਿੱਚ ਜਾ ਰਹੇ। ਉਹਨੇ ਕਿਹਾ, ਮਹਾਰਾਜ ਉੱਧਰ ਮਾਧੋ ਦਾਸ ਨਾਮ ਦਾ ਇੱਕ ਵਿਰਾਗੀ ਸਾਧੂ ਹੈ, ਉਹ ਆਏ ਗਏ ਸਾਧੂ ਸੰਤਾਂ ਦਾ ਬੜਾ ਨਿਰਾਦਰ ਕਰਦਾ, ਉਸ ਤਰਫ ਨਾ ਜਾਏ। ਮਹਾਰਾਜ ਕਹਿਣ ਲੱਗੇ, ਅਸੀਂ ਇਹੋ ਜਿਹੇ ਵਿਗੜਿਆਂ ਤਿਗੜਿਆਂ ਨੂੰ ਹੀ ਮਾਰਗ 'ਤੇ ਪਾਉਣ ਵਾਸਤੇ ਆਏ ਹਾਂ। ਸਤਿਗੁਰੂ ਮਹਾਰਾਜ ਜੀ ਜਦੋਂ ਗਏ ਨਾ, ਸਭ ਤੋਂ ਪਹਿਲਾਂ
ਬੰਦਾ ਘਾਟ ਸਾਧ ਸੰਗਤ ਜੀ ਅਸਥਾਨ ਆ ਉੱਥੇ ਬਣਿਆ ਗੁਰਾਵਦੀ ਦੇ ਕਿਨਾਰੇ ਦੇ ਉੱਤੇ ਹੁਣ ਵੀ ਉੱਥੇ ਮਹਾਰਾਜ ਜਿਹੜਾ ਇਹਨੇ ਪਹਿਲਾਂ ਘਾਟ ਆਇਆ ਸੀ ਉਹਦੇ ਉੱਤੇ ਜਾ ਕੇ ਸਭਾਈਮਾਨ ਹੋ ਗਏ। ਹੁਣ ਮਹਾਰਾਜ ਨੇ ਖੇਡ ਐਸੀ ਵਰਤਾਈ ਇਹਦੇ ਜਿਹੜੇ ਉੱਥੇ ਨਾ ਬੱਕਰੇ ਛੱਤਰੇ ਚੜ੍ਹਾਏ ਹੋਏ ਸੀ ਸਿੰਘਾਂ ਨੇ ਝਟਕਾ ਤੇ ਅਤੇ ਉਹਨੂੰ ਸਿੱਖਿਆ ਦੇਣੀ ਸੀਗੀ ਅਤੇ ਉਹਨਾਂ ਦੇ ਸੇਵਕਾਂ ਨੇ ਜਾ ਕਰਕੇ ਬੰਦਾ ਸਿੰਘ ਬਹਾਦਰ ਨੂੰ ਇਹਨੂੰ ਮਾਧੋ ਦਾਸ ਨੂੰ ਦੱਸਿਆ ਵੀ ਤੇਰੇ ਆਸ਼ਰਮ ਨੂੰ ਅਪਵਿੱਤਰ ਕਰ ਦਿੱਤਾ, ਕੋਈ ਸੂਰਮੇ ਬਹਾਦਰ ਆਏ ਨੇ ਉਹਨਾਂ ਦੇ ਵਿੱਚ ਇੱਕ ਬਹੁਤ ਤੇਜ਼ ਪ੍ਰਤਾਪ ਵਾਲੇ ਮਹਾਂਪੁਰਸ਼ ਨੇ ਤੇਰੇ ਆਸਣ ਦੇ ਉੱਤੇ ਜਾ ਬੈਠੇ ਨੇ, ਇਹਨੇ ਕਰਾਮਾਤਾਂ ਸਿੱਧੀਆਂ ਵਰਤੀਆਂ, ਪਰ ਸਾਧ ਸਿੰਘ ਦੀ ਤਰਲੋਕੀ ਦੇ ਮਾਲਕ ਨੂੰ ਕੌਣ ਜਿਹੜਾ ਡੁਲਾ ਸਕਦਾ ਹੈ, ਨਾ ਇਹਦੀਆਂ ਕਰਾਮਾਤਾਂ ਕੋਈ ਕੰਮ ਕਰ ਸਕੀਆਂ। ਆਇਆ ਅਤੇ ਮਹਾਰਾਜ ਜੀ ਦੇ ਚਿਹਰੇ ਦਾ ਸਾਧ ਸਿੰਘ ਜੀ ਜਾਹੋ ਜਲਾਲ ਦੇਖਿਆ, ਨੇਤਰਾਂ ਦੇ ਵਿੱਚ ਵੀਰ ਰਸ ਭਰਿਆ ਹੋਇਆ, ਸੀਸ 'ਤੇ ਕਲਗੀ ਜਗਾ ਸੁੰਦਰ ਦਸਤਾਰ ਸਜਾਈ ਹੋਈ, ਵੀਰ ਰਸੀ ਬਾਣਾ ਮਹਾਰਾਜ ਨੇ ਪਹਿਨਿਆ ਹੋਇਆ, ਹੱਥ ਵਿੱਚ ਧਨਖ ਹੈ ਅਤੇ ਇਸੇ ਤਰ੍ਹਾਂ ਪੱਥੇ ਦੇ ਵਿੱਚ ਤੀਰ ਹਨ। ਸਤਿਗੁਰੂ ਮਹਾਰਾਜ ਜੀ ਨੇ ਸਾਧ ਸੰਗਤ ਜੀ ਗਾਤਰੇ ਤਿਰਪਾਨ ਸ੍ਰੀ ਸਾਹਿਬ ਪਾਈ ਹੋਈ ਹੈ। ਜਦੋਂ ਆਇਆ ਨਾ ਤਾਂ ਮਹਾਰਾਜ ਜੀ ਦਾ ਐਸਾ ਪ੍ਰਤਾਪ ਵੇਖ ਕਰਕੇ ਇਹਦਾ ਸੀਸ ਝੁੱਕ ਗਿਆ ਅਤੇ ਮਹਾਰਾਜ ਜੀ ਨੇ ਉਸ ਵੇਲੇ ਬਚਨ ਕਹੇ, ਕਹਿਣ ਲੱਗੇ ਤੂੰ ਖੰਜਰ ਸੁੱਟਿਆ, ਧਨਖ ਤੋੜੀ, ਕਾਨੀਆਂ ਸੁੱਟੀਆਂ, ਪਰ ਤੇਰਾ ਸ਼ਿਕਾਰ ਕਰਨ ਦਾ ਸੁਭਾਅ ਨਹੀਂ ਗਿਆ ਹੈ। ਕਹਿਣ ਲੱਗਾ ਮਹਾਰਾਜ ਤੁਸੀਂ ਮੇਰੇ ਅਸਥਾਨ ਨੂੰ ਅਪਵਿੱਤਰ ਕਰ ਦਿੱਤਾ ਖੂਨ ਡੋਲ ਕਰਕੇ। ਮਹਾਰਾਜ ਜੀ ਕਹਿੰਦੇ ਜਿਸ ਹਿੰਦੁਸਤਾਨ ਦੇ ਚੱਪੇ ਚੱਪੇ 'ਤੇ ਹਰੇਕ ਹਿੱਸੇ 'ਤੇ ਬੇਗੁਨਾਹਾਂ ਮਜ਼ਲੂਮਾਂ ਦੇ ਖੂਨ ਦੀਆਂ ਨਦੀਆਂ ਵਹਿ ਰਹੀਆਂ ਨੇ, ਉਸ ਹਿੰਦੁਸਤਾਨ ਦੇ ਹਿੱਸੇ ਤੋਂ ਤੇਰੀ ਜਿਹੜੀ ਹੈ ਆਸ਼ਰਮ ਕੋਈ ਬਾਹਰ ਆਇਆ ਵੀ ਪਵਿੱਤਰ ਰਹਿ ਗਿਆ ਹੋਵੇ, ਬਚ ਗਿਆ ਹੋਵੇ। ਜਿੱਥੇ ਬੇਗੁਨਾਹਾਂ ਦਾ ਖੂਨ ਸਾਰੇ ਹਿੰਦੁਸਤਾਨ ਦੇ ਵਿੱਚ ਡੁੱਲ ਰਿਹਾ ਉੱਥੇ ਤੇਰਾ ਸਥਾਨ ਕਿਵੇਂ ਪਵਿੱਤਰ ਰਹਿ ਸਕਦਾ ਹੈ। ਐਸੇ ਬਚਨ ਜਦੋਂ ਮਹਾਰਾਜ ਨੇ ਕੀਤੇ ਸਾਧ ਸੰਗਤ ਦੀ ਤੀਰ ਦੀ ਤਰ੍ਹਾਂ ਇਹਦੇ ਹਿਰਦੇ ਨੂੰ ਬਿੰਨ ਗਏ। ਉਸ ਵੇਲੇ ਇਹਨੇ ਹੱਥ ਜੋੜਿਆ, ਨਮਸਕਾਰ ਕੀਤੀ, ਸਤਿਗੁਰੂ ਜੀ ਮੈਨੂੰ ਬਖਸ਼ ਲਓ। ਮਹਾਰਾਜ ਕਹਿੰਦੇ ਤੂੰ ਕੌਣ ਹੈ? ਕਹਿਣ ਲੱਗਾ ਮੈਂ ਤੁਹਾਡਾ ਬੰਦਾ ਹਾਂ। ਮਹਾਰਾਜ ਕਹਿੰਦੇ ਫਿਰ ਬੰਦਾ ਹਾਂ ਅਤੇ ਬੰਦਿਆਂ ਵਾਲੇ ਕੰਮ ਕਰ। ਬੰਦੇ ਦਾ ਕੰਮ ਹੈ ਬੰਦੇ ਬੰਦਗੀ ਇਕਤਿਆਰ, ਬੰਦਗੀ ਕਰਨੀ ਹੈ। ਜਿਹੜਾ ਬੰਦਗੀ ਨਹੀਂ ਕਰਦਾ ਉਹ ਬੰਦਾ ਨਹੀਂ, ਉਹ ਤਾਂ ਗੰਦਿਆਂ ਤੋਂ ਵੀ ਗੰਦਾ ਆ। ਅਤੇ ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਜਿਹੜੀਆਂ ਤੂੰ ਇੱਥੇ ਕਰਾਮਾਤਾਂ ਸ਼ਕਤੀਆਂ ਤਾਕਤਾਂ ਦਿਖਾਉਣਾ ਆ, ਆਏ ਗਏ ਸਾਧੂ ਸੰਤ ਬੰਦਗੀ ਵਾਲਿਆਂ ਦੇ ਨਰਾਦਰ ਕਰਦਾ ਆ, ਇਹੀ ਤਾਕਤ ਆਪਣਾ ਇਹੀ ਬਲ ਜਾ ਕਰਕੇ ਉਹਨਾਂ ਜ਼ਾਲਮਾਂ ਦੇ ਉੱਤੇ ਕਰ, ਉਹਨਾਂ ਤੋਂ ਗਿਣ ਗਿਣ ਕੇ ਬਦਲੇ ਲੈ। ਸਾਧ ਸੰਗਤ ਜੀ ਮਹਾਰਾਜ ਜੀ ਦੇ ਐਸੇ ਵੀਰ ਰਸੀ ਬਚਨ ਸੁਣੇ, ਹੱਥ ਜੋੜ ਕੇ ਮਹਾਰਾਜ ਦੇ ਪਾਸੋਂ ਸਾਧ ਸੰਗਤ ਜੀ ਦਾਤ ਮੰਗੀ। ਉਸ ਵੇਲੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਮਾਧੋ ਦਾਸ ਤੋਂ ਨਾਮ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕਰਕੇ ਗੁਰਬਖਸ਼ ਸਿੰਘ ਰੱਖਿਆ ਗਿਆ। ਮਹਾਰਾਜ ਜੀ ਨੇ ਕਿਹਾ ਤੇਰਾ ਨਾਮ ਦੁਨੀਆਂ ਦੇ ਵਿੱਚ ਬੰਦਾ ਸਿੰਘ ਕਰਕੇ ਪ੍ਰਸਿੱਧ ਹੋਵੇਗਾ। ਜਿਹੜਾ ਸਾਧ ਸੰਗਤ ਜੀ ਆਪਾਂ ਬਹਾਦਰ ਕਹਿੰਦੇ ਹਾਂ ਨਾ, ਜਦੋਂ ਇਸ ਨੇ ਪੰਜਾਬ ਦੇ ਵਿੱਚ ਆ ਕਰਕੇ ਮੱਲਾਂ ਮਾਰੀਆਂ, ਗਿਣ ਗਿਣ ਕੇ ਬਦਲੇ ਲਏ, ਉਸ ਵੇਲੇ ਖਾਲਸੇ ਨੇ ਇਹਨੂੰ ਖਿਤਾਬ ਦਿੱਤਾ ਸੀ ਕਿ ਇਹ ਬਹਾਦਰ ਹੈ, ਬੰਦਾ ਸਿੰਘ ਬਹਾਦਰ ਕਰਕੇ ਪ੍ਰਸਿੱਧ ਹੋਏ। ਫਿਰ ਸਾਧ ਸੰਗਤ ਜੀ ਗੁਰੂ ਕੇ ਪਿਆਰੇ ਭਾਈ ਦਇਆ ਸਿੰਘ ਹੋਰ ਸਿੰਘਾਂ ਨੇ ਜੋ ਪਹਿਲਾਂ ਗੁਰੂ ਘਰ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ, ਪੰਜਵੇਂ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ, ਸੀਸ 'ਤੇ ਗਰਮ ਰੇਤ ਪਿਆ, ਉੱਬਲਦੀ ਦੇਗ ਵਿੱਚ ਬੈਠ ਕਰਕੇ ਤੇਰਾ ਕੀਆ ਮਿੱਠਾ ਲੱਗਾ, ਹਰਨਾਮ ਪਦਾਰਥ ਨਾਨਕ ਮੰਗੇ, ਰਜਾ ਵਿੱਚ ਰਹਿ ਕੇ ਸ਼ਹਾਦਤਾਂ ਦਿੱਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਤਿਲਕ ਜਿੰਨੂ ਵਾਸਤੇ ਆਪਣੇ ਸੀਸ ਦਾ ਬਲਿਦਾਨ ਦਿੱਤਾ। ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦੇ ਜੰਗ ਦੇ ਵਿੱਚ ਸਾਧ ਸੰਗਤ ਜੀ ਘਮਸਾਣ ਦਾ ਜੰਗ ਯੁੱਧ ਕੀਤਾ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਜਿਵੇਂ ਉਹਨਾਂ ਦੀ ਸ਼ਹਾਦਤ ਹੋਈ, ਇਹ ਸਾਰੇ ਜਦੋਂ ਸਿੰਘ ਪ੍ਰਸੰਗ ਸੁਣਾਉਂਦੇ ਨੇ। ਇਸ ਬੰਦਾ ਸਿੰਘ ਬਹਾਦਰ ਦੇ ਅੰਦਰ ਸਾਧ ਸੰਗਤ ਜੀ ਵੀਰ ਰਸ ਉਸ ਵੇਲੇ ਉਂਗੜਾਈ ਲੈਂਦਾ, ਨੇਤਰਾਂ ਵਿੱਚ ਲਹੂ ਉਤਰਦਾ, ਡੌਲੇ ਸੂਰਮੇ ਦੇ ਫਰਕਦੇ ਨੇ ਅਤੇ ਇਹਦਾ ਹੱਥ ਸ੍ਰੀ ਸਾਹਿਬ ਦੇ ਮੁੱਠੇ ਦੇ ਉੱਤੇ ਜਾਂਦਾ। ਅਤੇ ਇੱਧਰ ਸਾਧ ਸੰਗਤ ਜੀ ਜਿਹੜਾ ਵਜ਼ੀਰ ਖਾਂ ਆ ਨਾ, ਉਹਨੂੰ ਪਤਾ ਲੱਗਿਆ ਵੀ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਬਹਾਦਰ ਸ਼ਾਹ ਬਣਿਆ ਆ ਨਾ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਬੜੀ ਨੇੜਤਾ ਕਰ ਰਿਹਾ, ਕਿਉਂਕਿ ਉਹ ਵੀ ਨਾਲ ਦੱਖਣ ਦੇ ਇਲਾਕੇ ਵਿੱਚ ਗਿਆ ਸੀਗਾ, ਮਹਾਰਾਜ ਨੂੰ ਹੀਰਾ ਵੀ ਭੇਟਾ ਕੀਤਾ ਸੀਗਾ ਉੱਧਰ ਜਾ ਕਰਕੇ। ਵੀ ਕਿਉਂ ਨਾ ਹੋਵੇ ਕਿਤੇ ਜੇ ਬਹਾਦਰ ਸ਼ਾਹ ਨੂੰ ਕਹਿ ਕਹਾ ਕੇ ਮੈਨੂੰ ਨਾ ਕਿਤੇ ਪਕੜਾ ਦੇਣ, ਸਾਹਿਬਜ਼ਾਦਿਆਂ ਨੂੰ ਮੈਂ ਸ਼ਹੀਦ ਕੀਤਾ, ਇੰਨਾ ਮੈਂ ਜ਼ੁਲਮ ਅੱਤਿਆਚਾਰ ਕੀਤਾ ਹੋ। ਸਾਧ ਸੰਗਤ ਜੀ ਸੋ ਡਰੇ ਜੇ ਪਾਪ ਕਮਾਮ ਦਾ, ਧਰਮੀ ਬਕਸੇਰ, ਪਾਪੀ ਹਮੇਸ਼ਾ ਹੀ ਡਰਦਾ ਹੁੰਦਾ, ਕਿਉਂਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ, ਉਹਦਾ ਅੰਦਰਲਾ ਪਾਪ ਹੀ ਉਹਨੂੰ ਡਰਾਉਂਦਾ ਰਹਿੰਦਾ ਹੈ। ਹੁਣ ਇਹ ਸਾਧ ਸੰਗਤ ਜੀ ਡਰਦੇ ਮਾਰੇ ਇਹਨੇ ਫਿਰ ਆਪਣੇ ਕੋਲੋਂ ਦੋ ਜਿਹੜੇ ਪਠਾਨ ਭੇਜੇ, ਫਤਾ ਉੱਲਾ ਖਾਂ ਅਤੇ ਗੁੱਲ ਖਾਂ। ਗੁੱਲ ਖਾਂ ਜਿਹੜਾ ਸੀਗਾ ਪੈਂਦੇ ਖਾਂ ਦੇ ਪਰਿਵਾਰ ਦੇ ਵਿੱਚੋਂ, ਇਹਨਾਂ ਨੂੰ ਸਾਧ ਸੰਗਤ ਜੀ ਪ੍ਰੇਰ ਕਰਕੇ ਭੇਜਿਆ, ਮਹਾਰਾਜ 'ਤੇ ਹਮਲਾ ਵੀ ਕੀਤਾ, ਦੋਹਾਂ ਨੂੰ ਉੱਥੇ ਖਤਮ ਕੀਤਾ ਗਿਆ। ਇਹ ਬੰਦਾ ਸਿੰਘ ਬਹਾਦਰ ਨੇ ਸਾਰਾ ਕੁਛ ਅੱਖਾਂ ਦੇ ਨਾਲ ਦੇਖਿਆ। ਮਹਾਰਾਜ ਨੇ ਸਮਾਂ ਜਾਣ ਕਰਕੇ ਇਹਨੂੰ ਭੇਜਣ ਲੱਗਿਆ ਆਪਣੀ ਸ੍ਰੀ ਸਾਹਿਬ ਦੇਣ ਲੱਗੇ। ਸਿੰਘਾਂ ਨੇ ਰੋਕ ਦਿੱਤਾ, ਮਹਾਰਾਜ ਕਿਤੇ ਗੁਰੂ ਬਣ ਕੇ ਨਾ ਬੈਠ ਜਾਵੇ। ਉਸ ਵੇਲੇ ਮਹਾਰਾਜ ਨੇ ਆਪਣੇ ਤੀਰ ਦੇ ਪੱਥੇ ਦੇ
ਵਿੱਚੋਂ ਨਾ ਪੰਜ ਤੀਰ ਇਹਨਾਂ ਨੂੰ ਦਿੱਤੇ, ਨਗਾਰਾ ਨਿਸ਼ਾਨ ਦੇ ਕਰਕੇ 25 ਸਿੰਘ ਇਹਦੇ ਨਾਲ ਤੋਰੇ, ਜਿਨ੍ਹਾਂ ਦੇ ਵਿੱਚੋਂ ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ, ਭਾਈ ਦਇਆ ਸਿੰਘ, ਭਾਈ ਬਾਜ ਸਿੰਘ, ਭਾਈ ਰਣ ਸਿੰਘ ਆਦਿਕ ਇਹ 25 ਸਿੰਘਾਂ ਨੂੰ ਨਾਲ ਦੇ ਕਰਕੇ ਨਾਲੇ ਪੰਜਾਬ ਦੇ ਸਿੰਘਾਂ ਨੂੰ ਹੁਕਮਨਾਮੇ ਭੇਜੇ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕਰਕੇ ਇਹ ਸਰਹੰਦ ਤੁਸੀਂ ਫਤਿਹ ਕਰਨੀ। ਸਾਧ ਸੰਗਤ ਜੀ ਚੱਲਦਿਆਂ ਚਲਾਉਂਦਿਆਂ ਹੋਏ ਰਾਸਤੇ ਦੇ ਵਿੱਚ ਸਿੰਘ ਇਹਨੂੰ ਪ੍ਰਸੰਗ ਸੁਣਾਉਂਦੇ, ਇਹਦੇ ਅੰਦਰ ਜੋਸ਼ ਭਰਦੇ। ਉੱਧਰ ਸਾਧ ਸੰਗਤ ਜੀ ਸਲੌਦੀ ਦੇ ਰਹਿਣ ਵਾਲੇ ਆਲੀ ਸਿੰਘ ਅਤੇ ਮਾਲੀ ਸਿੰਘ ਜੋ ਵਜ਼ੀਰ ਖਾਂ ਦੇ ਪਾਸ ਡਿਊਟੀ ਕਰਦੇ, ਉਹ ਵਜ਼ੀਰ ਖਾਂ ਨੂੰ ਪਤਾ ਲੱਗਿਆ ਵੀ ਬੰਦਾ ਸਿੰਘ ਬਹਾਦਰ ਮੇਰੇ ਨਾਲ ਜੰਗ ਯੁੱਧ ਕਰਨ ਵਾਸਤੇ ਆ ਰਿਹਾ, ਅਤੇ ਉਹਨਾਂ ਨੂੰ ਸਾਧ ਸੰਗਤ ਜੀ ਉਕਸਾਉਂਦਾ, ਇਹ ਕਹਿੰਦਾ ਵੀ ਤੁਹਾਡਾ ਨਵਾਂ ਗੁਰੂ ਬਣਿਆ ਆ ਰਿਹਾ ਆ, ਤੁਸੀਂ ਮੇਰੇ ਪਾਸ ਨੌਕਰੀ ਕਿਉਂ ਕਰਦੇ, ਜਾ ਕੇ ਉਹਦੇ ਨਾਲ ਰਲਦੇ ਕਿਉਂ ਨਹੀਂ। ਇਹਨਾਂ ਨੇ ਫਿਰ ਸਾਧ ਸੰਗਤ ਜੀ ਵਜ਼ੀਰ ਖਾਂ ਦੇ ਕੋਲੋਂ ਉਹਦੀ ਨੌਕਰੀ ਛੱਡ ਕੇ ਆਲੀ ਸਿੰਘ ਅਤੇ ਮਾਲੀ ਸਿੰਘ ਸਭ ਤੋਂ ਪਹਿਲਾਂ ਜਾ ਕਰਕੇ ਬਹੰਦਾਰ ਸਿੰਘ ਬਹਾਦਰ ਦੇ ਨਾਲ ਮਿਲਾਪ ਹੋਇਆ। ਫਿਰ ਸਾਰੇ ਜਿੰਨੇ ਵੀ ਮਾਝੇ, ਮਾਲਵੇ, ਦੁਆਬਾ, ਪੋਠੋਹਾਰ ਦੇ ਇਲਾਕੇ, ਉੱਥੇ ਫਿਰ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਭੇਜੇ, ਸਾਰਿਆਂ ਨੂੰ ਕਿਹਾ ਵੀ ਸਿੰਘੋ ਇੱਕ ਥਾਂ 'ਤੇ ਇਕੱਤਰ ਹੋ ਕਰਕੇ ਇਸ ਵਜ਼ੀਦੇ ਦਾ ਆਪਾਂ ਸੌਦਾ ਲਾਉਣਾ, ਪੰਜਾਬ ਦੇ ਵਿੱਚ ਸਿੱਖ ਰਾਜ ਕਾਇਮ ਕਰਨਾ। ਇਸ ਤਰ੍ਹਾਂ ਚੱਲਦੇ ਚਲਾਉਂਦੇ ਸਭ ਤੋਂ ਪਹਿਲਾਂ ਸਮਾਣੇ ਫਤਿਹ ਕੀਤਾ। ਸਮਾਣਾ ਸਾਧ ਸੰਗਤ ਜੀ ਬਹੁਤ ਪੁਰਾਣਾ ਅਤੇ ਬੜਾ ਧਨਾੜ ਇਲਾਕਾ ਹੈ ਸੀ, ਇੱਥੇ 22 ਪਾਲਕੀਆਂ ਨਿਕਲੀਆਂ ਕਰਦੀਆਂ ਸੀ। ਇੱਥੇ ਦਾ ਹੀ ਸਾਧ ਸੰਗਤ ਜੀ ਇੱਕ ਜਲਾਲੂਦੀਨ ਸੱਜਦ, ਜਿਸ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸੀਸ ਦੇ ਉੱਤੇ ਤਲਵਾਰ ਦਾ ਵਾਰ ਕਰਕੇ ਸ਼ਹੀਦ ਕੀਤਾ। ਇੱਥੇ ਦਾ ਹੀ ਸਾਧ ਸੰਗਤ ਜੀ ਜੋ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ, ਇਹ ਦੋਹਾਂ ਨੇ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਾਇਆ ਸੀਗਾ, ਉਹਨਾਂ ਨੂੰ ਆ ਕਰਕੇ ਸੋਧਾ ਲਾਇਆ, ਉਹਨਾਂ ਨੂੰ ਸਾਧ ਸੰਗਤ ਜੀ ਖਤਮ ਕੀਤਾ ਅਤੇ ਸਮਾਣੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਿੰਘਾਂ ਨੇ ਲੁੱਟਿਆ। ਇਸੇ ਤਰ੍ਹਾਂ ਠੁਸਕਾ, ਘੜਾਮ, ਇੱਧਰ ਜਿਹੜਾ ਸਾਧ ਸੰਗਤ ਜੀ ਮੁਸਤਫਾਬਾਦ ਆਦਿਕ ਜਿਹੜੇ ਇਲਾਕੇ ਨੇ, ਇਹ ਸਾਰਿਆਂ ਇਲਾਕਿਆਂ ਨੂੰ ਫਤਿਹ ਕਰਦੇ ਹੋਏ ਗੁਰੂ ਕੇ ਖਾਲਸੇ ਸਢੌਰੇ ਦੇ ਵਿੱਚ ਚਲੇ ਗਏ। ਸਢੌਰਾ ਸਾਧ ਸੰਗਤ ਜੀ ਬੋਧੀਆਂ ਦਾ ਇੱਕ ਪੁਰਾਣਾ ਸਥਾਨ ਹੈ। ਸੋ ਇਹ ਜਿਹੜਾ ਬਦਲ ਕਰਕੇ ਸਾਧੂ ਬਾੜੇ ਤੋਂ ਬਦਲ ਕਰਕੇ ਸਢੌਰਾ ਬਣਿਆ, ਇੱਥੇ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ, ਜੋ ਕਿ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਜਦੋਂ ਭੰਗਾਣੀ ਦਾ ਜੰਗ ਯੁੱਧ ਹੋਇਆ, ਇਹ ਆਪਣੇ 4 ਪੁੱਤਰਾਂ ਨੂੰ ਅਤੇ 500 ਸੇਵਾਦਾਰਾਂ ਨੂੰ ਨਾਲ ਲੈ ਕਰਕੇ ਜੰਗ ਦੇ ਵਿੱਚ ਮਹਾਰਾਜ ਦੇ ਨਾਲ ਇਹਨੇ ਜੰਗ ਯੁੱਧ ਕੀਤਾ। ਮਹਾਰਾਜ ਦੇ ਨਾਲ ਖੁਸ਼ੀਆਂ ਪ੍ਰਾਪਤ ਕੀਤੀਆਂ। ਮਹਾਰਾਜ ਨੇ ਇਹਨਾਂ ਨੂੰ ਆਪਣੇ ਕੇਸਾਂ ਦਾ ਕੰਘਾ ਅਤੇ ਕੁਝ ਵਾਲ ਮਹਾਰਾਜ ਨੇ ਇਹਨੂੰ ਕੇਸ ਬਖਸ਼ਿਸ਼ ਕੀਤੇ ਸਨ। ਇਹ ਜਦੋਂ ਵਾਪਸ ਆਇਆ, ਇੱਥੇ ਦਾ ਸਾਧ ਸੰਗਤ ਜੀ ਉਸਮਾਨ ਖਾਂ ਜਿਹੜਾ ਸੀਗਾ ਨਾ, ਉਹਨੇ ਫਿਰ ਪੀਰ ਬੁੱਧੂ ਸ਼ਾਹ ਨੂੰ ਧਰਤੀ ਦੇ ਵਿੱਚ ਗੱਡ ਕਰਕੇ ਕੁੱਤਿਆਂ ਦੇ ਰਾਹੀਂ ਪੜਾ ਕਰਕੇ ਖਤਮ ਕਰਾਇਆ ਸੀ ਵੀ ਤੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਰਲਿਆ ਜਾ ਕੇ। ਫਿਰ ਬੰਦਾ ਸਿੰਘ ਬਹਾਦਰ ਨੇ ਇਸ ਉਸਮਾਨ ਖਾਂ ਨੂੰ ਵੀ ਆ ਕਰਕੇ ਸਾਧ ਸੰਗਤ ਜੀ ਚੰਗੀ ਤਰ੍ਹਾਂ ਦੇ ਨਾਲ ਸੋਧਿਆ, ਇਹਨੂੰ ਸਾਰ ਖਤਮ ਕਰਕੇ ਇਹਨੂੰ ਪੁੱਠਾ ਕਰਕੇ ਬਾਹਰ ਦਰੱਖਤ ਦੇ ਨਾਲ ਲਮਕਾਇਆ, ਇਹਨੂੰ ਇਸੇ ਤਰ੍ਹਾਂ ਦੇ ਨਾਲ ਇਹਨੂੰ ਖਤਮ ਕੀਤਾ। ਫਿਰ ਉਸ ਤੋਂ ਬਾਅਦ ਗੁਰੂ ਕੇ ਖਾਲਸੇ ਜਦੋਂ 71 ਹੋ ਗਏ, ਚੱਪੜਚਿੜੀ ਦੇ ਮੈਦਾਨ ਦੇ ਵਿੱਚ ਜੋ ਸਰਹੰਦ ਤੋਂ 12 ਮੀਲ ਦੀ ਦੂਰੀ 'ਤੇ ਆ, ਇੱਕ ਪਾਸੇ ਗੁਰੂ ਕੇ ਖਾਲਸੇ, ਦੂਸਰੇ ਪਾਸੇ ਸਾਧ ਸੰਗਤ ਜੀ ਵਜ਼ੀਰ ਖਾਂ ਦੀ ਫੌਜ, ਆਪਸ ਦੇ ਵਿੱਚ ਜੰਗ ਯੁੱਧ ਹੋਇਆ, ਬੜਾ ਘਮਸਾਨ ਦਾ ਜੰਗ ਯੁੱਧ ਹੋਇਆ। ਗੁਰੂ ਕੇ ਖਾਲਸੇ ਨੇ ਸਾਧ ਸੰਗਤ ਜੀ ਆਪਣੇ ਤੇਗਾਂ ਦੇ ਜੌਹਰ ਵਿਖਾਏ, ਬੜੀ ਬਹਾਦਰੀ ਦੇ ਨਾਲ ਇਹ ਜੰਗ ਯੁੱਧ ਫਤਿਹ ਹੋਇਆ, ਜਿਹਦੇ ਵਿੱਚ ਕਈਆਂ ਦਾ ਇਹ ਖਿਆਲ ਹੈ ਵੀ ਜਿਹੜਾ ਇਹ ਵਜ਼ੀਰ ਖਾਂ ਸੀਗਾ ਨਾ, ਇਹਨੂੰ ਜੰਗ ਦੇ ਮੈਦਾਨ ਦੇ ਵਿੱਚ ਹੀ ਖਤਮ ਕਰ ਦਿੱਤਾ। ਪਰ ਇਹ ਦੱਸਦੇ ਵੀ ਕਹਿੰਦੇ ਵਜ਼ੀਰ ਖਾਂ ਨੂੰ ਫਕੜ ਕਰਕੇ ਬੰਦਾ ਸਿੰਘ ਬਹਾਦਰ ਨੇ ਇਹਦੇ ਕੀਤੇ ਹੋਏ ਗੁਨਾਹ ਇਹਨੂੰ ਯਾਦ ਕਰਾਏ, ਜਿਵੇਂ ਜਿਵੇਂ ਇਹਨੇ ਅਤਿਆਚਾਰ ਜ਼ੁਲਮ ਕੀਤੇ, ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਾਇਆ, ਉਹ ਸੁਣਾਇਆ, ਅਤੇ ਨਾਲੇ ਵਿਹੜਿਆਂ ਦੇ ਮਗਰ ਪਾ ਕਰਕੇ ਇਹਨਾਂ ਸਰਹੰਦ ਦੇ ਵਿੱਚ ਇਹਨੂੰ ਸਾਧ ਸੰਗਤ ਜੀ ਪਿੱਛੇ ਪਾ ਕੇ ਘਸੀਟਿਆ। ਕਹਿੰਦੇ ਘਸੀਟ ਘਸੀਟ ਕੇ ਜਦੋਂ ਅੱਧ ਮਰਿਆ ਹੋ ਗਿਆ ਨਾ, ਇਹਨੂੰ ਫਿਰ ਅੱਗ ਦੇ ਨਾਲ ਸਾੜਿਆ, ਇਸੇ ਤਰ੍ਹਾਂ ਦੇ ਨਾਲ ਇਹਨੂੰ ਖਤਮ ਕੀਤਾ। ਝੂਠਾ ਆਨੰਦ ਜਿਹਨੇ ਕਿਹਾ ਸੀਗਾ ਇਹ ਜਿਹੜੇ ਸਾਧ ਸੰਗਤ ਸ਼ੀਰਖੋਰ ਬੱਚੇ ਨਹੀਂ ਹਨ, ਇਹ ਦੁੱਧ ਪੀਂਦੇ ਬੱਚੇ ਨਹੀਂ ਹਨ, ਇਹ ਸੱਪ ਦੇ ਬੱਚੇ ਅੱਗੇ ਸਪੋਲੀਏ ਹਨ, ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ, ਜਿਉਂਦੇ ਨਹੀਂ ਰਹਿਣ ਦੇਣਾ ਚਾਹੀਦਾ। ਉਹਨਾਂ ਨੂੰ ਸਾਧ ਸੰਗਤ ਜੀ ਫਿਰ ਉਸ ਝੂਠੇ ਆਨੰਦ ਨੂੰ ਪਕੜ ਕੇ ਗੁਰੂ ਕੇ ਖਾਲਸੇ ਨੇ ਪਹਿਲਾਂ ਤਾਂ ਉੱਥੇ ਸਰਹੰਦ ਵਿੱਚ ਭੀਖ ਮੰਗਾਈ, ਫਿਰ ਇਸ ਦੁਸ਼ਟ ਨੂੰ ਇਹਦੇ ਪਰਿਵਾਰ ਸਮੇਤ ਇਹਨੂੰ ਚੰਗੀ ਤਰ੍ਹਾਂ ਨਾਲ ਸੋਧਾ ਲਾ ਕੇ ਇਹਨੂੰ ਖਤਮ ਕੀਤਾ। ਫਿਰ ਸਾਧ ਸੰਗਤ ਜੀ ਬੰਦਾ ਸਿੰਘ ਬਹਾਦਰ ਨੇ ਅੱਜ ਦੇ ਦਿਨ ਸਰਹੰਦ ਫਤਿਹ ਕੀਤੀ ਅਤੇ ਖਾਲਸਾ ਰਾਜ ਕਾਇਮ ਕੀਤਾ ਅਤੇ ਗੁਰੂ ਸਾਹਿਬ ਜੀ ਦੇ ਨਾਮ ਦਾ ਸਿੱਕਾ ਚਲਾਇਆ। ਤੋ ਉਹ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਅੱਜ ਦੇ ਦਿਨ, ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਵੇਂ ਇਹ ਸਰਹੰਦ ਫਤਿਹ ਕੀਤਾ ਅਤੇ ਬਾਅਦ ਵਿੱਚ ਨਾਮ ਇਹਦਾ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੇ ਨਾਂ ਦੇ ਉੱਤੇ ਰੱਖਿਆ, ਸੋ ਅੱਜ ਦਾ ਉਹ ਦਿਹਾੜਾ ਆ। ਸਮੂਹ ਸੰਗਤਾਂ ਨੂੰ ਫਿਰ ਤੋਂ ਫਤਿਹਗੜ੍ਹ ਦਿਵਸ ਦੀਆਂ
ਸੋ ਸਰਹੰਦ ਫਤਿਹ ਦੀਆਂ ਲੱਖ ਲੱਖ ਸਾਧ ਸੰਗਤ ਦੀ ਵਧਾਈਆਂ ਹੋਣ, ਸਭ ਨੂੰ ਮਾਰਾ ਚੜ੍ਹਦੀ ਕਲਾ ਦੀ ਦਾਤ ਗੁਰਸਿੱਖੀ ਜੀਵਨ ਦੇ ਨਾਲ ਨਿਵਾਜਣ। ਸੋ ਆਪਾਂ ਹੁਣ ਆਨੰਦ ਸਾਹਿਬ ਜੀ ਦੇ ਪਾਠ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ

ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਭਨਾ ਕਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ, ਫਿਰ ਅੰਗਦ ਬੁੱਟੇ ਅਮਰਦਾਸ ਰਾਮ ਦਸੇ ਹੋਈ ਸਹਾਏ। ਅਰਜਨ ਹਰਗੋਬਿੰਦਨੋ ਸਿਮਰਾਉਂ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਜੇ ਸਿਰਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰ ਕਰਨੋ ਨਿਧਿ ਆਵੈ ਧਾਈ, ਸਭ ਥਾਈ ਹੋਈ ਸਹਾਇ। ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬਾਲਾ ਜੀ ਹੋਂ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਜਾਦੇ ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ ਜਿਨ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੈ ਗਵਾਹੀ ਦੇ ਕੰਡਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਤਨ ਆਰਿਆਂ ਨਾਲ ਚਰਵਾਏ, ਚਰਖੜੀਆਂ ਤੇ ਚੜ੍ਹੇ, ਖੋਪੜੀਆਂ ਤੁਰਵਾਈਆਂ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ, ਕੇਸਾਂ ਸੁਆਸਾਂ ਨਾਲ ਨਿਭਾਈ। ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।